ਕਰਨਾ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿੱਤ ਨਾ ਜਾਣੈ ਕੀ ਆ ਨਾਨਕ ਜੋਤ ਸੁਭਾਵੈ ਸੋ ਵਰਤੀ ਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਧਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗ ਆਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰ ਹਿਰਦੈ ਬਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕਉ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰਾ ਨਾਨਕ ਸੋ ਸੇਵਕ ਸਾ ਸਾ ਸਮਾਰਾ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰਪਰ ਰਾਖੈ ਆਪਣੇ ਦਾਸ ਕਉ ਦੇਵ ਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਇ ਨ ਲਾਖੈ ਪ੍ਰਭ ਕੇ ਸੇਵਕ ਕਉ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨੰਗ ਕਾਢ ਤਿਆਪ ਤਾ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਥੇ ਜਾਤ ਮਾਰਾ ਨ ਰਾਖੈ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਤੇ ਉਹ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਪਿਛ ਅਵਰ ਨਾਹੀ ਦ੍ਰਿਸ਼ਟ ਆਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲਹੁ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੈ ਜਨ ਕੀ ਨੀਂਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨ ਜਾਨੋ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਂਤ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਸੁਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲਹਿਰੈ ਗੁਰਬਚਨੀ ਹਰਨਾਮ ਉਚਰੈ
ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕਉ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮੈ ਜਨ ਜਨਮਹਿ ਪਾਰ ਬ੍ਰਹਮਾ, ਏਕ ਹੈ ਆਪ ਨਹੀਂ ਕਛ ਭਰਮ। ਸਹਿਸ ਸਿਆਣਪ ਲਇਆ ਨਾ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ। ਸਫਲ ਦਰਸਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਨ ਕਰ ਬਚਨ ਕਰਨਾ ਗਾਨੇ, ਮਨ ਸੰਤੋਖ ਆਤਮ ਪਤੀ ਆਨੇ। ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜਿਹਬਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਲ ਨ ਪਹੁੰਚ ਪ੍ਰਾਨੀ, ਅਗਮਾ ਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾ ਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰਹੈ, ਚਰਨ ਕਮਲ ਹਿਰਦੈ ਸਿਮਰਹੈ। ਸਾਦ ਬਲੇ ਹਾਰੀ ਸਤਿਗੁਰ ਅਪਨੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋਹੋ ਹੋਏ। ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੈ ਮਨ ਪ੍ਰਗਟੇ ਗੁਣ ਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮਹਿ ਰਾਖੈ ਹਰ ਹਰੇਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸ ਕਾ ਸਾ ਤਿੰਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ। ਥਿਤ ਪਾਈ ਚੂਕੇ ਭਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰ ਗੁਣ ਭੀਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਈ ਪ੍ਰਗਾਸ ਸਾਧਕੈ ਸੰਗ। ਰਚ ਰਚਨਾ ਪਨੀ ਕਲ ਤਾਹਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚੱਲ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰੋ ਪਾਵ ਸਭ ਮੀਤ ਵਿਸਾਰ ਹੋ, ਚਰਨ ਕਮਲ ਰਿਧ ਮਹਿ ਉਰਧਾਰ ਹੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹ ਹੋ ਨਾਮ ਹਰ ਵੱਥ। ਇਹੋ ਧਨ ਸੰਚ ਹੋਵ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰੱਖ ਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕਉ ਚਾਰ ਕੁੰਟ ਉਠ ਧਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ। ਜਿਸ ਸੁਖ ਕਉ ਨਿਤ ਬਛ ਹੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕਉ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਅਨਕੋ ਭਾਵੀ ਰੋਗ ਨ ਜਾਏ, ਰੋਗ ਮਿਟਾ ਹਰਬ ਖੁਦ ਲਾਏ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਬੁੱਧ ਹੋ ਹਰ ਕੈ ਨਾਏ, ਦਹਿ ਦਿਸ ਧਾਵ ਤੇ ਆ ਬੈਠਾਏ।
ताकाओ बिगना न लागे कोए जाका हृदय बसा हर सोए कल ताती ठंडा हरनाओ सिमर सिमर सदा सुख पाओ पाओ बिनस पूरन होए आस भगत पाए आत्म प्रगास तित कर जाए बसा बिनासी कहो नानक काटी जमफासी तत विचार कह जन साचा जन्म मरा सो काचो काचा आवागमन मिटै प्रभ सेवा त्याग सरन गुरदेव और रतन जन्म का हुए उदार हर हर सिमर प्राण आधार आने को पाव न छूटन हारे सिमरित सासत वेद बिचारे हर की भगत करहो मन लाए मन बंछत नानक फल पाए संग न चालस तेरा तना तू क्या लपटाव है मूर्ख मना सुत मीत कुटंबर बनता इन ते कह हो तुम कवन सनाथा राज रंग माया बिस्थार इन ते कह हो कमन छुटकार आस हस्ती रथ असवारी झूठा डंप झूठ पासारी जिन दिए तिस बुझै न बेगाना नाम बेसार नानक पछताना गुर की मत तू लेह एने भगत बिना बहु डूबे सियाने हर की भगत करहो मन मीत निर्मल होए तुम्हारो चीत चरण कमल रख हो मन माहे जन्म जन्म के किल बिख जाहे आप जप हो अवरा नाम जपाव हो सुनत कहत रहत गत पाव हो सार भूत सत हर को नाओ सहज सुभाए नानक गुण गाओ गुण गावत तेरी उतर समैल बिन सजाए हम मैं बिख फैल होहे चिंत बसा सुख नाल सास ग्रास हर नाम समाल छाड सियानप सगली मना साध संग पाव है सच तना हर पूंजी संच करहो व्यवहार इहा सुख दरगह है जयकार सर्व निरंतर एको देख कहो नानक जा कै मस्तक लेख एको जप एको साला हे एक सिमर एको मन आहे एक सके गुण गाओ अनंत मंतन जाप एक भगवंत एको एक एक हर आप पूर्ण पूर रहो प्रभ व्यापनक बिस्थार एक ते भये कराद प्राचत गए मन तने अंतर एक प्रभ राता गुर प्रसाद नानक एक जाता सलोक फिरत फिरत प्रभ आया परया तौ सरनाई नानक की प्रभ बेनती अपनी भगती लाए अष्टपदी जाचक जन जाचा प्रभ दान कर कृपा देव हो हर नाम साध जना की मागो तुहूरा पार ब्रह्म मेरी सरदा पूरा सदा सदा प्रभ के गुण गावों सास सास प्रभ तुम्हें त्यावों चरण कमल से लागे प्रीत भगत करो प्रभ की नितनीत एको टेको आधार नानक मग नाम प्रभ सार प्रभ की दृष्ट महासुख होए हरस पावे बिरला कोए जिन चाखिया से जन तृप्ता ने पूर्ण पुरख नहीं डोला ने सुबर परे प्रेम रस रंग उपजै चाओ साध कै संग परे सरनान सब त्याग अंतर प्रगास अनदिन लिवलाग बड भागी जपया प्रभ सोए नानक नाम रते सुख होए सेवक की मनसा पूरी पही सतगुर ते निर्मल मत लई जन कौ प्रभ होयो दयाल सेवक कीनो सदा निहाल बंधन काट मुक्त जन पहया जन्म मरण दुख भ्रम गया इच्छ पुनी सरदा सब पूरी रब रहया सतसंग हजूरी जिसका सा तिन लिया मिलाए नानक भक्ति नाम समाए सो क्यों बिसरा जे काल न पाना सो क्यों बिसरा जे किया जाना सो क्यों बिसरा जिन सब किछ दिया सो क्यों बिसरा जे जीवन जिया सो क्यों बिसरा जे अगन मह राख गुरप्रसाद को बिरला लाख सो क्यों बिसरा जे बिखते काढ जन्म जन्म का टूटा गांड गुरपुरा तत है बुझाया प्रभ अपना नानक जन त्याया साजन संत करहो एहो काम अंत्याग जप हो हर नाम सिमर सिमर सिमर सुख पाव हो आप जप हो अवरा है नाम जपाव हो भगत भाई तरिय संसार बिन भगती तन हो सी चार
ਸਰਬ ਕਲਿਆਣ ਸੂਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਨ ਅੰਤਰੇ ਹੀ ਸੁਆਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਉਪਾਵੈ ਸੰਗ ਏਕ ਬਖਤ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇਹੀ ਫਿਰ ਜਾਪ ਅਸ਼ਟਪਦੀ ਜਬ ਕਾਰੇ ਹੋ ਕਛਨਾ ਦ੍ਰਿਸ਼ਟੀ ਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸਸੰਗ ਕਮਾਤ ਜਬ ਇਸ ਕਾ ਵਰਨ ਚੇਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸਹਿ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮਾ ਤਬ ਮੋਹ ਕਹਾ ਕੇ ਸਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨਾ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕੇ ਸਕੋ ਗਨੀ ਜਬ ਏਕ ਹੈ ਹਰਗਮਾ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਮਨ ਨਿਡਰ ਕਮਨ ਕਤ ਡਰੈ ਆਪਣ ਚਲਤ ਆਪ ਕਰਨਾ ਹਾਰ ਨਾਨਕ ਠਾਕੁਰ ਅਗਮਾ ਪਾਰ ਅਬਿਨਾਸੀ ਸੁਖ ਆਪਣਾ ਸਨਾ ਤਹਿ ਜਨਮ ਮਰਨ ਕਹੋ ਕਹਾ ਬਿਨਾਸਨਾ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਭਗਤ ਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ ਤਹਿ ਛਲ ਛਿੱਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਖ ਕਮਨ ਤ੍ਰਿਪਤਾਵੈ ਕਰਨ ਕਰਾਵਨ ਕਰਨਾ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਪਾਈ ਜਹ ਸਰਬ ਕਲਾਪ ਪ੍ਰਬੀਨ ਤਹ ਬੇਦ ਕਤੇਬ ਕਹਾ ਕੋ ਚੀਨ ਜਬ ਆਪਣੇ ਆਪ ਆਪ ਉਰ ਧਾਰਾ ਤੋ ਸਗਨ ਅਪਸਗਨ ਕਹਾ ਵਿਚਾਰਾ ਜਹ ਆਪਨ ਊਚ ਆਪਣ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀ ਅਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹ ਛਲ ਛੇਦ ਭੇਦ ਸਮਾਇਆ ਊਹਾ ਕਿਸੈ ਵਿਆਪਤ ਮਾਇਆ ਆਪਸਕੋ ਆਪ ਆਦੇਸ ਤਿਹ ਗੁਣ ਕਾ ਨਾਹੀ ਪ੍ਰਵੇਸ ਜਹ ਏਕ ਹੈ ਏਕ ਏਕ ਭਗਵੰਤਾ ਤਹਿ ਕੌਣ ਚਿੰਤ ਕਿਸ ਲਾਗੈ ਚਿੰਤਾ ਜਹ ਆਪਣੇ ਆਪ ਆਪ ਪਤੀ ਯਾਰਾ ਤਹਿ ਕੌਣ ਕਥਾ ਕੌਣ ਸੁਣਨੈ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪ ਸਕੋ ਆਪ ਹੈ ਪਹੂਚਾ ਜਹ ਆਪ ਰਚਿਓ ਪ੍ਰਪੰਚ ਕਾਰ ਤਿਹੋ ਗੁਣ ਮਹਿ ਕੀਨੋ ਬਿਸਥਾਰ ਪਾਪ ਪੁੰਨ ਤਹਿ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹੁਮੈ ਮੋਹ ਭਰਮ ਪੈ ਪਹਾਰ
ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜਹਿ ਅਵਗਤ ਭਗਤ ਤਹਿ ਆਪ ਜਹਿ ਪਸਰੈ ਪਾਸਾਰ ਸੰਤ ਪ੍ਰਤਾਪ ਦੁਹੁ ਪਾਖ ਕਾ ਪਹਿ ਤਨੀ ਉਨਕੀ ਸੋਭਾ ਉਨਹੁ ਬਨੀ ਆਪਹ ਕੌਤਕ ਕਰੈ ਅਨੰਦ ਚੋਜ ਆਪਹ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਦ ਖੇਲਾਵੈ ਬੇਸੁਮਾਰ ਥਾਹ ਗਣਤ ਤੁਲੈ ਜੋ ਬੁਲਾਵ ਹੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਾ ਆਪ ਸੁਣਨਾ ਹਾਰ ਆਪਹਿ ਏਕ ਆਪ ਬਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟੋ ਪਾਏ ਆਪਣਾ ਭਾਣਾ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਹਿ ਹਾਥ ਦੀਨ ਦਇਆਲ ਨਾਥ ਕੁਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨ ਹੋ ਬਿਸਾਰੈ ਤਿਸ ਤਾ ਜਬਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਨ ਹੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭੂ ਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲਾ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਤਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਬਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕ ਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜਾ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰ ਹੋ ਆਨੰਦ ਗੁਣ ਗਾਵ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇਹ ਕਾ ਕਰਹੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹੈ ਸੁਆਓ ਆਠ ਪਹਿਰ ਪ੍ਰਭ ਪੇਖੋ ਹੋ ਨੇਰਾ ਮਿਟੈ ਗਿਆਨ ਬਿਨ ਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵ ਹੋ ਮਨ ਇੱਛੇ ਨਾਨਕ ਫਲ ਪਾਵ ਹੋ ਹਲਤ ਪਲਤ ਦੁਇ ਲੇਹੋ ਸਵਾਰ ਰਾਮ ਨਾਮ ਅੰਤਰੋ ਰਤਹਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾ ਤਿਸ ਸਾਚ ਪ੍ਰੀਖਿਆ ਮਨ ਧਨ ਨਾਮ ਜਪ ਹੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰਹੋ ਵਾਪਾਰੀ ਦਰਗਹ ਨਿਬਹਿ ਖੇਪਤ ਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵਹਿ ਜਾਹੇ ਤਿਸ ਤੇ ਦੂਰ ਕਹਾ ਕੁ ਜਾਏ ਉਬਰਾ ਰੱਖ ਨਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਈ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਕਾ ਨਿਕਟ ਨਾਵਤ ਕਾਲ ਅਮਰ ਭਏ ਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸੋ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ
ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਨ ਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ

ਸਭ ਕੋ ਬੋਲਾ ਆਪਾ ਡੋਲ ਨਾ ਕਬਹੁ ਡੋਲਾ ਸਰਬ ਕਲਾ ਕਰ ਖੇਲਾ ਖੇਲ ਮੋਲ ਨਾ ਪਾਈਆ ਗੁਣ ਹੈ ਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮਹਿ ਇਹੋ ਵਿਸਵਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮਾ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਮ ਨਿਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਈ ਮਿਲਾਏ ਪਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਮਨ ਜਾਨ ਇੱਕ ਖੇਲ ਬਨਾਇਆ ਅਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਉਰਾ ਕਹ ਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਤਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤ ਪੋਤ ਆਪਨ ਸੰਗਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰਾ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪਤਰਾ ਲੋਕਾ ਹੈ ਨਿਸਤਾਰ ਸਫਲ ਜੀਵਨ ਸਫਲ ਤਾ ਕਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸਬਦ ਨਾਹ ਦਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਗਰਪ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾ ਸੋ ਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ

ਮਨ ਜਾਨ ਹਰ ਤਨ ਖਾਟ ਚਲਾ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨਾਇ ਲਾਇ ਪ੍ਰੀਤ ਤਿਹ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰਾ ਦੁਲੱਭ ਦੇਹ ਤਤਕਾਲ ਉਧਾਰਾ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹਿ ਸਮਾਨੀ ਦੁਖ ਰੋਗ ਬਿਨ ਸੇ ਭੈ ਭਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਊਚ ਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ

ਨੂੰ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓ ਓਂਕਾਰ ਸਤਿਗੁਰ ਪ੍ਰਸਾਦ ਸਰੋਕ ਮਹੱਲਾ ਪਹਿਲਾ ਦੁੱਖ ਦਾੜੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇ ਹਾਜਤ ਬੈ ਸਰਬ ਸੰਭਾਲੇ

ਦੁਆਰੇ ਗਾਵਣ ਤੁਧਨੁ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੁ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਸ ਬਾਰੇ ਗਾਵਣ ਤੁਧਨੁ ਇੰਦਰ ਇੰਦਰਾਸਨ ਬੈਠੇ ਦੇਵ ਤੇ ਆ ਦਰ ਨਾਲੇ ਗਾਵਣ ਤੁਧਨੁ ਸਿੱਧ ਸਮਾਧੀ ਅੰਦਰ ਗਾਵਣ ਤੁਧਨੁ ਸਾਧ ਵਿਚਾਰੇ ਗਾਵਣ ਤੁਧਨੁ ਜਤ

ਲਓ ਸੁਰਗ ਮੱਚ ਪਿਆਲੇ ਗਾਵਨ ਤਦਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤਦਨੋ ਜੋਧ ਮਹਾ ਬਲਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾਓ ਕਰ ਕਰ ਰੱਖੇ ਤੇਰੀ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵੰਡੋ ਰਤੇ ਤੇਰੇ ਭਗਤ ਰਸਾਲੇ ਹੋਰ

ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈ ਆ ਸਿੱਧਾ ਪੁਰਖਾਂ ਕੀ ਆ ਵਡਿਆਈ ਆ ਤੁਧ ਬਿਣ ਸਿੱਧੀ ਕਿਰਨ ਪਾਈ ਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈਂ ਕਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਐ ਹੈ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਓ

ਰੱਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ।

ਆਖ ਵਖਾਣਾ। ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ

ਜੋ ਸਭ ਸਾਈਂ ਕਾ ਜਾਣੋਈ ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋਂ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝੀ ਮਾਹੇ, ਤੁਝ ਬਣ ਦੂਜਾ ਕੋਈ ਨਾਹੇ। ਜੀਅ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ।

ਮਹੱਲਾ ਪੰਜਵਾਂ। ਭਈ ਪ੍ਰਾਪਤ ਮਨੁੱਖ ਦੇਹੋ ਨੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਖਬਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਾਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ।

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੇਂ ਚਾਓ ਪਾਈ ਪੁਨਰਾਚ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਾਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਉਬਾਰੇ ਕਬੀ ਉਬਾਚੋ ਬੇਨਤੀ ਚਾਉ ਪਾਈ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਦੈ ਮੋਹੇ ਬਚਾਵਹੁ ਸੁਖੀ ਬਸ ਸੇਵਕ ਸਿੱਖ ਸਭੈ ਕਰਤਾਰਾ ਮੋਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਅਬਰਿਆਏ ਮਰਨ ਕਾਲ ਕਾ ਤ੍ਰਾਸਨ ਵਰਿਆ ਹੂ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰਿਹੋ ਰੱਛਾ ਰਾਖ ਲਿਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹ ਪ੍ਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ

ਜਚਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹਬਤ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਇਨ ਸੌਖ ਮਹਾਂਕਾਲ ਰਖਵਾਰ ਹਮਾਰੋ ਮਹਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਵਾਹਿਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੀ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖਿਆ ਮੋਹ ਔਰ ਨੰਦ ਰੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੂੰ ਸਾਹਿ ਮੈਂ ਦਾਸ ਤਿਹਾਰਾ ਜਾਣਪਨਾ ਮੁਜੈ ਨਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ।

ਸਭ ਬੈਰੀਆਂ ਸੰਘਾਰੋ। ਪ੍ਰਥਮ ਧਰੋਂ ਭਗਵਤ ਕੋ ਧਿਆਨਾ, ਬਹੁਰ ਕਰੋਂ ਕਵਿਤਾ ਬਿਦ ਨਾਨਾ। ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ, ਚੁੱਕ ਹੋਏ ਕਬ ਲਿਓ ਸੁਧਾਰੋ, ਕਬਿਉ ਬਾਚ ਦੋਹਰਾ। ਜੋ ਨਿਜ ਪ੍ਰਭ ਸੋ ਕਹਾਂ, ਸੋ ਕਹੁ ਜਗ ਮਾਹੀ, ਜੋ ਤਹਿ ਪ੍ਰਭ ਕੋ ਧਿਆਏ ਹੈ, ਅੰਤ ਸੁਰ ਕੋ ਜਾਹਿ ਦੋਹਰਾ। ਹਰ ਹਰ ਜਨ ਦੋਈ ਏਕ ਹੈ, ਬੇਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਉ, ਜਲ ਹੀ ਬਿਕੈ ਸਮਾਜ ਦੋਹਰਾ। ਜਬ ਆਏ ਸ ਪ੍ਰਭ ਕੋ ਭਇਓ, ਜਨਮ ਤਰਾਂ ਜਗ ਆਏ, ਆਮੈ ਕਥਾ ਸੰਖੇਪ ਤੇ, ਸਭੂ ਕਹਿਤ ਸੁਣਾਈ, ਕਾਬਾ ਚੋਂ ਦੋਹਰਾ। ਠਾੜ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਈ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਈ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉੱਠ ਧਿਆਏ ਹੈ ਸੰਤ, ਅੰਤ ਲਹੰਗੇ ਮੁਕਤ ਫਲ, ਪਾਵਹਗੇ ਭਗਵੰਤ ਦੋਹਰਾ। ਕਾਲ ਪੁਰਖ ਕੀ ਦੇਹਿ ਮੋ, ਕੋਟਕ ਬਿਸ਼ਨ ਮਹੇਸ਼, ਕੋਟਿੰਦਰ ਬ੍ਰਹਮਾ ਕਿਤੇ, ਰਾਕਸ਼ ਕਰੋਰ ਜਲੇਸ਼ ਦੋਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤੋ, ਸੁਰਗਵਾਸ ਰਗਬਰ ਕਰਾਉ, ਸਗਰੀ ਪੁਰੀ ਸਮੇਤ ਚਾਉ ਪਾਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤੇ ਨਿਤ ਨਿਆਵੈ, ਬਿਸ਼ਨ ਭਗਤ ਕੀ ਇਹ ਫਲ ਹੋਈ, ਆਦਿ ਬਿਆਸ ਕਹਿ ਨ ਕੋਈ। ਸੰਮਤ ਸਤਰਾ ਹੈ ਸਹਿਜ ਪਚਾਵਣ, ਹਾੜਵਦੀ ਪ੍ਰਥਮ ਸੁਖ ਦਾਵਣ, ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਹ ਲਿਓ ਸੁਧਾਰਾ ਦੋਹਰਾ। ਨੇਤਰ ਤੋਂ ਕੇ ਚਰਨ ਤਰ, ਸਤਦਰਵ ਤੀਰ ਤਰੰਗ, ਸ੍ਰੀ ਭਗਵਤ ਪੂਰਨ ਕੀਓ, ਰਾਗਬਰ ਕਥਾ ਪ੍ਰਸੰਗ। ਸਾਧ ਸਾਧੁ ਜਾਣੋ ਨਹੀਂ, ਬਾਤ ਬਾਤ ਬੇਬਾਦ, ਗ੍ਰੰਥ ਸਕਲ ਪੂਰਨ ਕੀਓ, ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨੇਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕਹਿ ਮਤ ਏਕ ਨ ਮਾਨਿਓ। ਸਿਮਰਤ ਸਾਸਤ੍ਰ ਵੇਦ ਸਬੈ, ਬਹੁ ਭੇਦ ਕਹਿ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰੂ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ। ਸਗਲ ਦਵਾਰ ਕੋ ਛਾੜ ਕੈ,

ਤੇਰਾ ਕਾਰ ਸਭ ਸੁਭਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨ ਹੁ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤਦ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰਕਣ ਪਾਇਆ। ਤੁਜਨ ਕਉ ਸੇ ਨਾਮ ਹਰਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ। ਅਨਦ ਸੁਣਹੋ ਵਡ ਭਾਗੀ ਉਹ, ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ।

ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਾਧਾਰੋ।

ਪਸਾਰੋ ਸਰੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ ਤਰਸ

ਛੱਡ ਜਾਹੇ। ਭਾਉ ਜਲ ਬਿਖ ਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਣੋ ਕਿਰਪਾਲ ਸੰਭਾਲੇ ਸਾਹਿ ਸਾਹੇ। ਮ੍ਰਿਥਾ ਕੋਇ ਨ ਜਾਏ ਜਿਆ ਵਤ ਦਿਆਹੇ। ਸੌਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਾ ਜਾਪੋ ਗੁਰ ਨਾਉ। ਨੇਤਰੀ ਸਤਿਗੁਰ ਭੇਖਣਾ।

ਜਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਤਿਕਾਰੀ ਸਾਧ ਸਿੰਘ ਜੀ ਉਹ ਸਮੇਂ ਦੇ ਲਿਹਾਜ਼ ਨਾਲ ਜਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ, ਲੜੀਵਾਰ ਵਿਚਾਰ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸਾ ਵੀ ਸਰਵਣ ਕਰੋ ਜੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ।

0: ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਵਾਹਿਗੁਰੂ
0: ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ

ਜਹੈ ਸੋਦਾ ਛਕ ਲਿਜੈ ਤਹੈ ਤਾਤੇ ਬਿਨ ਦੇਰੀਏ ਨਾ ਤੋ ਪਿੱਛੇ ਕਹਿ ਗੁਣ ਗਾਵਨ ਪੁਜਾਰਿਓ ਕੇ ਨੌਕਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਜੁੜ ਮਿਲ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਸਿੱਖ ਇਤਿਹਾਸ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ, ਗਿਆਨੀ ਗਿਆਨ ਸਿੰਘ ਜੀ ਅਖੀਰਲੇ ਚੈਪਟਰ ਵਿੱਚ ਅਧਿਆਏ ਵਿੱਚ ਜਿਵੇਂ ਦੇ ਫਿਰ ਸਮੇਂ ਮੁਤਾਬਕ ਹਾਲਾਤ ਬਦਲੇ ਨੇ, ਟਲਿਆਈਆਂ ਆਈਆਂ ਹਨ, ਸਿੱਖਾਂ ਦੇ ਵਿੱਚ ਸਮੇਂ ਦੀ ਵਾਹ ਵਗੀ ਲੱਗੀ, ਉਹ ਸਾਰਾ ਹਾਲ ਬਿਆਨ ਕਰ ਰਹੇ। ਗੁਰਦੁਆਰਿਆਂ ਦੇ ਪ੍ਰਬੰਧ ਚਲਾਉਣ ਬਾਰੇ ਕੱਲ੍ਹ ਬਿਆਨ ਕੀਤਾ ਸੀ, ਕਿਵੇਂ ਲੋਭੀ ਲਾਲਚੀ ਹੋ ਗਏ, ਯਾਤਰੂਆਂ ਨੂੰ ਤੰਗ ਕਰਨ ਲੱਗੇ ਨੇ, ਮੱਲੋ ਮੱਲੀ ਉਹਨਾਂ ਤੋਂ ਪੈਸੇ ਮੰਗਦੇ, ਸ਼ਰਧਾ ਤੋੜਨ ਲੱਗੇ। ਪਰ ਇਹ ਵੀ ਨਾਲ ਦਰਸਾਇਆ ਵੀ ਗੁਰੂ ਦਾ ਇਹ ਪੰਥ ਹੈ ਵਿੱਚ ਬਹੁਤ ਚੜ੍ਹਦੀ ਕਲਾ ਵਾਲੇ ਜਪੀ ਤਪੀ ਵੀ ਹਨ। ਪੀਰ 'ਤੇ ਦੱਸਿਆ ਸੀ ਕਿ ਐ ਭੈ ਜਪ ਤਪ ਬਾਰੇ ਭਾਰੀ ਪੀ ਮਝਾਰੀ ਹੈ, ਫਿਰ ਵੀ ਇੰਨਾ ਸਮਾਂ ਹੋ ਗਿਆ। ਸੋ ਅੰਗਰੇਜ਼ੀ ਸਰਕਾਰ ਵੀ ਉਹਨਾਂ ਦੇ ਨਾਲ ਸੀ, ਪਰ ਫਿਰ ਵੀ ਜਪ ਤਪ ਵਾਲੇ ਭਾਰੀ ਵਿੱਚੇ ਹੀ ਨੇ, ਜਿਨ੍ਹਾਂ ਨੇ ਆਪਣੀ ਜੀਵਨ ਸ਼ੈਲੀ ਨੂੰ ਸੋਹਣਾ ਰੱਖਿਆ, ਗੁਰੂ ਦੀ ਭੈ ਭਾਵਨੀ ਵਿੱਚ ਸਿੱਧਕ ਸਬਰ ਨਾਲ ਰਹਿੰਦੇ, ਉਹ ਵੀ ਉੱਥੇ ਹੀ ਨੇ ਜਿਹੜੇ ਸੰਗਤਾਂ ਵਿੱਚ ਸ਼ਰਧਾ ਪੈਦਾ ਕਰਦੇ ਨੇ। ਉਹਨਾਂ ਬਾਰੇ ਅੱਗੇ ਦੱਸਦੇ ਨੇ ਗਿਆਨੀ ਗਿਆਨ ਸਿੰਘ ਜੀ, ਨਾਲੇ ਸੁਚੇਤ ਕਰਦੇ ਨੇ ਸਮੇਂ ਦੇ ਸਿੱਖਾਂ ਨੂੰ, ਆਪਣੇ ਵੇਲੇ ਦਿਆਂ ਨੂੰ, ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ।
1: ਕਾਰਨੋ ਕੇ ਗੁਣ ਜੈਸੇ ਕਾਰਜੋ ਮੈਂ ਜੈ ਹੈ,
0: ਜਿਵੇਂ ਕਹਿੰਦੇ ਕਾਰਨੋ ਕੇ ਮੁੱਢ ਦੇ ਬੀਜ ਦੇ, ਕਾਰਨ ਤੋਂ ਭਾਵ ਹੁੰਦਾ ਬੀਜ, ਸ਼ੁਰੂਆਤ ਜਿੱਥੋਂ ਹੋਵੇ ਬੀਜ ਦੇ ਗੁਣ, ਜਿਵੇਂ ਕੁਆਲਿਟੀ ਦਾ ਬੀਜ ਹੋਵੇ ਤਾਂ ਕਾਰਜਾਂ ਵਿੱਚ ਜਾਂਦੇ ਨੇ। ਜਿਵ ਜਾਂ ਜਿੰਨਾ ਸੋਹਣਾ ਬੀਜ ਹੁੰਦਾ ਕਿਸੇ ਪੌਦੇ ਦਾ ਕਿਸੇ, ਸੋ ਇਸ ਤਰ੍ਹਾਂ ਫਸਲ ਦਾ ਕੁਆਲਿਟੀ ਦਾ, ਉਹ ਫਿਰ ਕਾਰਜਾਂ ਵਿੱਚ ਉਨਾ ਸੋਹਣਾ ਪੌਦਾ ਬਣਦਾ ਵਾ। ਕਾਰਨ ਸਭ ਹਰ ਇੱਕ ਚੀਜ਼ ਦਾ ਪਹਿਲਾਂ ਫਿਰ ਕਾਰਜ ਪ੍ਰਤੱਖ ਜਦੋਂ ਹੋ ਜਾਂਦੀ ਹੈ। ਸੋਹਣੀ ਮਿੱਟੀ ਹੋਵੇ ਤਾਂ ਭਾਂਡੇ ਬਹੁਤ ਸੋਹਣੇ ਬਣਦੇ ਨੇ, ਸਾਫ਼ ਸੁਥਰੀ ਹੋਵੇ ਘੁਮਿਆਰ ਕੋਲ ਭਾਂਡਿਆਂ ਕਾਰਜ, ਘੜੇ ਆਦਿਕ ਦਾ ਕਾਰਜ ਹੁੰਦਾ ਘੜਾ, ਅਤੇ ਕਾਰਨ ਮਿੱਟੀ ਹੁੰਦੀ ਹੈ ਜਿਹ ਤੋਂ ਬਣਿਆ ਹੁੰਦਾ ਹੈ, ਮੁੱਢ ਰੂਪ ਕਾਰਨ ਉਹਨੂੰ ਕਹਿੰਦੇ ਨੇ। ਹਰੇਕ ਕੰਮ ਦਾ, ਹਰੇਕ ਜੋ ਆਪਾਂ ਦੇਖਦੇ ਤਾਂ ਕਾਰਜ ਦਾ ਕਾਰਨ ਹੁੰਦਾ ਹੈ, ਜੋ ਵੀ ਦੇਖਣ ਵਿੱਚ ਆਉਂਦਾ ਹੈ। ਕਾਰਨ ਕੇ ਸੋ ਕਾਰਨ ਕੇ ਗੁਣ ਜੈਸੇ ਕਾਰਜੋ ਮੈਂ ਜੈ, ਕਾਰਨਾਂ ਦੇ ਗੁਣ ਜਿਵੇਂ ਉਹ ਕੁਆਲਿਟੀ, ਉਹ ਗੁਣ ਜਿਹੜੀ ਹੁੰਦੀ ਜਿਵੇਂ ਕਾਰਜਾਂ ਦੇ ਵਿੱਚ ਜਾਂਦੀ ਹੈ ਨਾ, ਪ੍ਰਤੱਖ ਦਿਸਦੀ ਹੈ, ਫਿਰ ਉਹ ਕਹਿੰਦੇ ਵੀ ਵਾਹ ਵਾਹ ਬਹੁਤ ਸੋਹਣੀ ਚੀਜ਼ ਬਣੀ ਹੈ, ਇਹ ਕਿਹਨੇ ਬਣਾਈ ਹੈ, ਇਹ ਮਟੀਰੀਅਲ ਕਿੱਥੋਂ ਲਿਆ ਸੀ ਜੀ, ਇਹ ਸਾਰਾ ਫਿਰ ਜਿਵੇਂ ਪੁੱਛਦੇ ਹਾਂ।
1: ਤੈਸੇ ਗੁਣ ਗੁਰੂ ਮੈਂ ਸੇ ਇਹ ਸਿੱਖ ਮੈਂ ਬਥੇਰੀ,
0: ਇਵੇਂ ਹੀ ਕਹਿੰਦੇ ਇਹ ਗੁਰੂ ਦਾ ਪੰਥ ਹੈ, ਇਹਦੇ ਵਿੱਚੋਂ ਬੀਨਾਸ ਨਹੀਂ ਹੁੰਦਾ, ਇਹ ਗੁਰੂ ਦਾ, ਗੁਰੂ ਦੇ ਵਿੱਚ ਗੁਣ ਬਹੁਤ ਨੇ ਨਾ। ਤੈਸੇ ਗੁਣ ਗੁਰੂ ਮੈਂ ਸੇ ਇਹ, ਗੁਰੂ ਸਾਹਿਬ ਦੇ ਵਿੱਚ ਬਹੁਤ ਗੁਣ ਨੇ, ਸੱਚੇ ਪਾਤਸ਼ਾਹ ਦੇ ਗੁਣ ਗਿਣੇ ਨਹੀਂ ਜਾ ਸਕਦੇ। ਕਿੰਨੇ ਗੁਣ, ਕਿੰਨੇ ਸਿੱਖ ਨੇ, ਸਾਰਿਆਂ ਵਿੱਚ ਗੁਣ ਹੀ ਨੇ ਨਾ, ਭਾਵੇਂ ਸੁਭਾਅ ਵੱਖੋ ਵੱਖਰਾ, ਕਿਸੇ 'ਚ ਸ਼ਰਧਾ ਕੋਈ ਹੈ, ਕੋਈ ਬਹੁਤਾ ਰਹਿਤਵਾਨ ਆ, ਬਹੁਤ ਭਾਵਨਾ ਹੀ ਇਕੱਲੀ ਹੁੰਦੀ ਆ, ਗਿਆਨ ਨਹੀਂ ਹੁੰਦਾ, ਕਈਆਂ ਕੋਲ ਗਿਆਨ ਹੁੰਦਾ ਵਾ, ਧਿਆਨ ਨਹੀਂ ਹੁੰਦਾ, ਕਈਆਂ ਕੋਲ ਧਿਆਨ ਬੜਾ ਹੁੰਦਾ। ਬਹੁਤ ਗੁਣ ਨੇ ਸਿੱਖੀ ਦੇ, ਸ਼ਰਧਾ ਆਦਿ। ਜਿਹੜਾ ਕੋਈ ਸਿੱਖ ਇੱਕ ਗੁਣ ਬੁੱਧੀ ਵਿੱਚ ਗ੍ਰਹਿਣ ਕਰ ਲੈਂਦਾ, ਉਹ ਉਵੇਂ ਹੀ ਕਹਿੰਦਾ ਵੀ ਆਹ ਠੀਕ ਹੈ, ਮਰਿਆਦਾ ਜੀ ਆਹ ਹੀ ਹੈ, ਮੈਨੂੰ ਤਾਂ ਆਹ ਠੀਕ ਲੱਗਦਾ। ਬਹੁਤ ਗੁਣ ਨੇ ਸਿੱਖੀ ਦੇ, ਸਤਿਗੁਰੂ ਗੁਣਾਂ ਦੇ ਖਜ਼ਾਨੇ ਨੇ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨ। ਸੱਚੇ ਪਾਤਸ਼ਾਹ ਜਿਵੇਂ ਤੈਸੇ ਗੁਣ ਗੁਰੂ ਮੈਂ ਸੇ ਹੈ, ਗੁਰੂ ਦੇ ਵਿੱਚ ਬਹੁਤ ਗੁਣ ਨੇ, ਇਸ ਕਰਕੇ ਗੁਰੂ ਦੇ ਵਿੱਚੋਂ ਗੁਣ ਜਿਹੜੇ ਆਉਣੇ ਨੇ। ਗੁਰੂ ਮੁੱਢ ਰੂਪ ਆ, ਗੁਰੂ ਤੋਂ ਬਾਅਦ ਗੁਰੂ ਦੇ ਵਿੱਚੋਂ ਹੀ ਸਿੱਖ ਪੈਦਾ ਹੋਇਆ ਨਾ, ਸਿੱਖੀ, ਗੁਰੂ ਦੀ ਸਿੱਖਿਆ ਲੈ ਕੇ ਕਮਾਉਣ ਨਾਲ ਸਿੱਖ ਆ। ਇਸ ਕਰਕੇ ਮੁੱਢ ਰੂਪ ਗੁਰੂ, ਬੀਜ ਰੂਪ ਗੁਰੂ ਹੈ, ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ, ਗੁਰੂ ਸਾਹਿਬ ਆਪ ਨੇ। ਤੈਸੇ ਗੁਣ ਗੁਰੂ ਮੈਂ ਸੇ, ਬੀਜ ਮੰਤਰ ਗੁਰੂ ਸਾਹਿਬ ਨੇ, ਅਤੇ ਸਿੱਖੀ ਰੂਪੀ ਪੌਦਾ ਗੁਰੂ ਸਾਹਿਬ ਤੋਂ ਹੀ ਬਣਿਆ ਵਾ। ਸੋਹਣਾ ਸੰਸਾਰ ਵਿੱਚ ਜੋ ਟਹਿਕਦਾ ਹੈ, ਤੈਸੇ ਗੁਣ ਗੁਰੂ ਮੈਂ ਸੇ ਹੈ, ਸਿੱਖ ਮੈਂ ਬਥੇਰੀਏ। ਕਿਵੇਂ ਕਹਿੰਦੇ, ਕਈਆਂ 'ਤੇ ਮਾਇਆ ਦਾ ਅਸਰ ਪੈ ਜਾਂਦਾ, ਗੁਣ ਦੱਬੇ ਜਾਂਦੇ ਨੇ, ਅਵਗੁਣ ਮੂਹਰੇ ਆ ਜਾਂਦੇ ਨੇ, ਅਤੇ ਪਰ ਬਹੁਤ ਸਿੱਖ ਨੇ ਐਸੇ ਜਿਨ੍ਹਾਂ ਵਿੱਚ ਗੁਰੂ ਸਾਹਿਬਾਂ ਤੋਂ ਸਿੱਖ ਗੁਣ ਆਉਂਦੇ ਨੇ। ਸਿੱਖਾਂ ਦੇ ਵਿੱਚ ਬਹੁਤ ਸਿੱਖ ਨੇ ਜਿਹੜੇ ਗੁਣਵਾਨ ਹਨ, ਇੱਕ ਦੋ ਇੱਕ ਚੜ੍ਹਾਉਂਦੀ ਆ। ਤਾਂ ਹੀ ਕਿਹਾ ਸੀ ਮਹਾਰਾਜ ਨੇ ਬਾਣੀ ਵਿੱਚ ਵੀ ਇੱਕ ਦੋ ਇੱਕ ਚੜ੍ਹਾਉਂਦੀ ਆ, ਕੌਣ ਜਾਣਾ ਮੇਰਾ ਨਾਉ ਜੀਓ, ਸੱਚੇ ਪਾਤਸ਼ਾਹ ਮੇਰਾ ਨਾਂ ਕੀ ਤੁਹਾਡੇ, ਤੁਹਾਡੇ ਸਿੱਖ ਤਾਂ ਇੱਕ ਦੋ ਇੱਕ ਸਖੀਆਂ ਜਿਹੜੀਆਂ ਨੇ, ਗੁਰਸਿੱਖ ਰੂਪ ਸਖੀਆਂ, ਹੱਬੋ ਮੰਨਿਓ ਹੱਬ ਵਧਾਣੀਆਂ, ਮੇਰੇ ਤੋਂ ਸਾਰੀਆਂ ਵੱਧ ਕੇ ਨੇ ਸੱਚੇ ਪਾਤਸ਼ਾਹ, ਮੈਂ ਕੀ ਹਾਂ ਕੁਛ ਜਿਹਾ ਜੀਵ। ਸੋ ਇਉਂ ਗੁਰਸਿੱਖ ਗੁਰੂ ਦੇ ਕੋਲੋਂ ਬਹੁਤ ਗੁਣ ਆਉਂਦੇ ਨੇ। ਜਿਵੇਂ ਜਿਵੇਂ ਗੁਰੂ ਕਾ ਸਿੱਖ ਨੀਵਾਂ ਹੁੰਦਾ, ਜਿਵੇਂ ਜਿਵੇਂ ਇਕਾਗਰਤਾ ਸਹਿਤ ਨਿਸ਼ਕਾਮ ਹਿਰਦਿਓਂ ਗੁਰੂ ਦੀ ਸਿੱਖੀ ਕਮਾਉਂਦਾ, ਸੇਵਾ ਸਿਮਰਨ ਕਰਦਾ, ਉਹਦੇ ਵਿੱਚ ਗੁਰੂ ਸਾਹਿਬ ਦੈਵੀ ਗੁਣ ਭਰੀ ਜਾਂਦੇ ਨੇ। ਉਹਦੇ ਹਿਰਦੇ ਵਿੱਚ ਭਗਤੀ ਹੁੰਦੀ ਆ, ਉਹ ਸਨਮੁਖ ਹੁੰਦਾ ਹੈ, ਨਿਹਾਲ ਹੋਈ ਜਾਂਦਾ ਹੈ, ਆਪ ਤਰਦਾ, ਦੂਜਿਆਂ ਨੂੰ ਤਾਰਦਾ, ਉਹ ਗੁਣ ਵੰਡ ਕੇ, ਭਗਤੀ ਵੰਡ ਕੇ। ਇਹ ਸਿੱਖ ਮੈਂ ਬਥੇਰੀਏ, ਉਹ ਗੁਣ ਜਿਹੜੇ ਸਿੱਖਾਂ ਵਿੱਚ ਬਹੁਤ ਆ ਜਾਂਦੇ ਨੇ, ਬਹੁਤ ਗੁਣ ਹਨ।
1: ਗੁਰੂ ਕੀ ਜੈ ਜਾਨ ਪਾਨ ਪੀਜੇ ਛਾਨ ਲੋਗ ਕਹਿ।
0: ਇਸ ਕਰਕੇ ਕਹਿੰਦੇ ਗੁਰੂ ਸਾਹਿਬ ਨਾ ਗੁਣਾਂ ਦੇ ਖਜ਼ਾਨੇ, ਗੁਣਵਾਨ ਗੁਣੀ ਨਿਧਾਨ ਸਤਿਗੁਰੂ ਕਰਨਾ ਚਾਹੀਦਾ, ਜਾਨ ਪਰਖ ਕੇ। ਗੁਰੂ ਕੀ ਜੈ ਜਾਨ, ਗੁਰੂ ਧਾਰਨ ਕਰ ਲੱਗਿਆਂ ਜਾਨਪੁਣਾ ਨਹੀਂ ਵਰਤਣਾ ਚਾਹੀਦਾ, ਬੁੱਧੀ ਅਕਲ ਤੋਂ ਪੂਰਾ ਕੰਮ ਲੈਣਾ ਚਾਹੀਦਾ, ਪੂਰਾ ਸੋਚ ਸਮਝ ਕੇ ਪਰਖ ਕੇ ਗੁਰੂ ਧਾਰਨ ਕਰਨਾ ਚਾਹੀਦਾ। ਗੁਰੂ ਆਦਿ ਕੱਲ ਤੋਂ ਨਕਲੀ ਗੁਰੂ ਵੀ ਬਹੁਤ ਨੇ ਸੰਸਾਰ ਵਿੱਚ, ਕੇਵਲ ਲੋਕਾਂ ਨੂੰ ਲੁੱਟਣ ਵਾਲੇ, ਆਪਣੀ ਪੂਜਾ ਕਰਾਉਣ ਵਾਲੇ, ਪੱਲੇ ਕੁਝ ਨਹੀਂ ਪਾਉਂਦੇ, ਲੋਕ ਪ੍ਰਲੋਕ ਵਿਗਾੜ ਦਿੰਦੇ ਨੇ, ਸਵਾਰਨ ਦੀ ਬਜਾਏ ਉਲਟਾ ਵਿਗਾੜ ਦਿੰਦੇ ਨੇ ਉਹਨਾਂ ਜੀਵਾਂ ਦੇ ਵਿਚਾਰਿਆਂ ਦੇ, ਮੁੜ ਕੇ ਰੋਂਦੇ ਧੋਂਦੇ ਨੇ ਲੋਕ। ਆਦਿ ਕਾਲ ਤੋਂ ਨਕਲੀ ਦੇ ਧਾਰੀ ਪਖੰਡੀ ਗੁਰੂ ਬਹੁਤ ਨੇ, ਜਿਉਣ ਦੀ ਸ੍ਰਿਸ਼ਟੀ ਸਾਜੀ ਹੈ, ਪੂਰੇ ਗੁਰੂ ਦੇ ਸ਼ਰੀਕ ਬਰਾਬਰ। ਸੋ ਇਸ ਕਰਕੇ ਕਹਿੰਦੇ ਵੀ ਪਰਖ ਕਰ ਲੈਣੀ ਚਾਹੀਦੀ ਹੈ। ਸਿਆਣੇ ਆਉਂਦੇ ਆ ਵੀ ਗੁਰੂ ਜੀ ਧਾਰਨ ਕਰਨਾ ਵਾ, ਗੁਰੂ ਦੀ ਪਰਖ ਕਰੋ ਵੀ ਐਸਾ ਤਾਂ ਨਹੀਂ ਕਹਿੰਦੇ, ਜਿਵੇਂ ਸ੍ਰੀ ਦਸਮ ਗ੍ਰੰਥ ਵਿੱਚ ਮਹਾਰਾਜ ਜੀ ਨੇ ਕਿਹਾ ਵਾ ਵੀ ਜਿਹੜਾ ਕਵੇ ਮੱਥਾ ਟੇਕਣ ਗਿਆ ਨੂੰ ਆਓ, ਤੁਸੀਂ ਤਾਂ ਰੱਖਿਆ ਕੁਛ ਨਹੀਂ, ਸਾਰਾ ਕੁਝ ਪਹਿਲਾਂ ਗੁਰੂ ਨੂੰ ਤਨ ਮਨ ਧਨ ਦੇਣਾ ਪੈਣਾ ਵਾ, ਪਰ ਸਾਰਾ ਕੁਝ ਜੋ ਆ ਮੇਰੇ, ਜੋ ਤੁਹਾਡੇ ਕੋਲ ਆ ਘਰ ਵਿੱਚ, ਮੇਰੇ ਲਿਆ ਕੇ ਮੱਥਾ ਟੇਕ, ਮੇਰਾ ਹੀ ਨਾਮ ਜਪਣਾ, ਹੋਰ ਕਿਸੇ ਦਾ ਨਾਮ ਨਹੀਂ ਲੈਣਾ ਭੁੱਲ ਕੇ ਵੀ, ਜਿਹੜਾ ਇਉਂ ਕਹੇ ਉਹ ਤੋਂ ਬਚ ਕੇ ਰਹਿਣਾ, ਪਖੰਡ ਹੀ ਆ ਉਹ, ਸਮਝ ਲਓ ਆਪਦੇ ਪੈਰਾਂ ਨਾਲ ਜੋੜੇ। ਜੋ ਕੁਛ ਮਾਲ ਤਵਾਲਾ ਸਵਾਬ ਹੀ ਉੱਠ ਭੇਟ ਹਮਾਰੀ ਹੀ ਕੀਜੈ, ਸੋ ਹਮਰੋ ਹੀ ਨਾਮ ਜਪੋ ਨਿਸਬਾਸਰ, ਮੇਰੋ ਹੀ ਧਿਆਨ ਧਰੋ ਨਿਸਬਾਸਰ, ਮੇਰੋ ਹੀ ਧਿਆਨ ਧਰੋ ਨਿਸਬਾਸ, ਔਰ ਕੋ ਨਾਲ ਨਾਮ ਨਾ ਭੁੱਲ ਕੋ ਲੀਜੈ, ਹੋਰ ਦੂਜੇ ਦਾ ਨਾਮ ਭੁੱਲ ਕੇ ਵੀ ਨਹੀਂ ਲੈਣਾ ਵਾ। ਜੋ ਕੁਝ ਤੁਹਾਡੇ ਘਰ ਵਿੱਚ ਆ ਉਹ ਲਿਆ ਕੇ ਹੁਣੇ ਮੇਰੀ ਭੇਟ ਕਰ ਦਿਓ, ਫਿਰ ਮੈਂ ਗੁਰੂ ਬਣਾਂਗਾ ਤੁਹਾਡਾ ਅਤੇ ਫਿਰ ਵੇਖਿਓ ਤੁਸੀਂ। ਸੋ ਐਸਾ ਜਿਹੜਾ ਹੈ ਪਖੰਡੀ ਗੁਣ ਕੋਈ ਨਹੀਂ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਬਿਨ ਗੁਣ ਗੁਰੂ ਸਦਾਏ ਦੇ ਕੋਈ ਖੋਟੇ ਮੱਠੇ, ਬਿਨਾਂ ਗੁਣ ਤੋਂ ਨਿਸ਼ਕਾਮ ਹਿਰਦੇ ਤੋਂ ਪਰਪਕਾਰ ਸੇਵਾ ਸਿਮਰਨ ਤੋਂ ਗੁਰੂ ਸਦਾਉਂਦੇ ਨੇ ਬੜੇ ਲੋਕ, ਆਲਸੀ ਲੋਕ। ਗੁਣ ਕੋਈ ਨਹੀਂ, ਕੋਈ ਖੋਟੇ ਮੱਠੇ ਨੇ, ਉਹ ਖੋਟੇ ਨੇ ਮੱਠੇ ਨੇ ਆਲਸੀ, ਬਚ ਕੇ ਰਹੋ ਉਹਨਾਂ ਤੋਂ, ਜਿਵੇਂ ਬੈਲ ਹੁੰਦੇ ਨੇ ਆਲਸੀ। ਬਿਨ ਗੁਣ ਗੁਰੂ ਸਦਾਏ ਦੇ, ਐਸੇ ਗੁਰੂ ਬਹੁਤ ਮਿਲ ਜਾਣਗੇ, ਪਰ ਲੇਕਿਨ ਜਿਹੜਾ ਜਿਨ੍ਹਾਂ ਦੇ ਅੰਦਰ ਕੋਈ ਖਾਸ ਨਾ ਹੋਵੇ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਜੋਧ ਅਪਾਰ, ਗੇਤਿਆ ਕਣਤ ਨਹੀਂ ਵਿਚਾਰ। ਕਿੰਨੇ ਮੰਗਦੇ ਨੇ ਹੱਥ ਜੋੜ ਜੋੜ, ਦਾਤੇ ਬਹੁਤ ਵੱਡੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੂਰਨ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਦਰ ਆ। ਥੋੜ੍ਹੀ ਜਿੰਨੀ ਵੀ ਤਿਲ ਨਾ ਤਮਾਏ, ਸਾਡੇ ਤੋਂ ਤਿਲ ਜਿੰਨੀ ਵੀ ਤਮਾ ਨਹੀਂ ਹੈ ਗੁਰੂ ਨੂੰ, ਤਿਲ ਜਿੰਨੀ ਵੀ ਤਮਾ ਖਾਸ ਨਹੀਂ ਹੈ ਸਾਡੇ ਤੋਂ, ਸਾਨੂੰ ਲੋੜ ਹੈ। ਅਤੇ ਅਸੀਂ ਆਪਣਾ ਅਕੀਦਾ ਰੱਖਦੇ ਹਾਂ, ਭੇਟਾ ਰੱਖਦੇ ਹਾਂ ਸੱਚੇ ਪਾਤਸ਼ਾਹ ਦੇ ਅੱਗੇ, ਤਿਲ ਫੁੱਲ ਭਾਵਨਾ ਹੈ ਸਾਡੀ, ਆਪਣਾ ਆਪਣਾ ਭਲਾ ਲੋੜਦੇ ਹਾਂ ਤਾਂ ਅਸੀਂ ਰੱਖਦੇ। ਗੁਰੂ ਨੂੰ ਕੋਈ ਪਰਵਾਹ ਨਹੀਂ, ਚੱਕੀ ਜਾਵੇ ਰੱਖੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਕੱਲ੍ਹ ਵੀ ਬੇਨਤੀ ਕੀਤੀ ਸੀ ਮਹਾਰਾਜ ਨੇ ਕਿ ਫਿਰ ਮੱਖਣ ਸ਼ਾਹ ਕਿਉਂ ਇੰਨਾ ਗਰਮ ਹੋਇਆ, ਕਿਉਂ ਕੁੱਟਿਆ ਉੱਥੇ ਜਾ ਕੇ ਸੀਐਂ ਮਸੰਦ ਨੂੰ, ਮੋੜੋ ਸਾਰਾ ਕੁਝ ਦੇ ਦਿਓ ਉਹਨੂੰ, ਉਹਨੂੰ ਲੋੜਾ ਨਾ ਮਾਇਆ ਦਾ ਭੁੱਖਾ ਧੀਰਮਲ ਨੂੰ ਦੇ ਦਿਓ ਭਤੀਜੇ ਨੂੰ, ਕੋਈ ਗੱਲ ਨਹੀਂ। ਸੋ ਸਾਰਾ ਕੁਝ ਵਾਪਸ, ਪੰਡਾਂ ਦੀਆਂ ਪੰਡਾਂ ਭੇਟਾ ਜਿਹੜੀ ਪਹਿਲੇ ਦਿਨ ਚੜ੍ਹੀ ਸੀ ਵਾਪਸ ਕਰਾ ਦਿੱਤੀ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਗੁਰੂ ਦੇ ਗੁਣ ਨੇ। ਮਹਾਰਾਜ ਨੇ ਕਿਹਾ ਗੁਰੂ ਨੇ ਬੈਠ ਕੇ ਕੋਈ ਦੁਕਾਨ ਨਹੀਂ ਪਾਈ ਵਪਾਰ ਕਰਨ ਨੂੰ, ਇਹ ਵਾਧਾ ਕਰਨਾ ਵਾ ਇੱਥੇ। ਸੋ ਇਹ ਤਾਂ ਕਲਿਆਣ ਦਾ ਰਾਹ ਹੈ, ਸੇਵਾ ਸਿਮਰਨ ਭਗਤੀ ਦਾ ਰਸਤਾ ਹੈ, ਭੁੱਲੇ ਭਟਕੇ ਜੀਵਾਂ ਨੂੰ ਸਿੱਧੇ ਰਾਹ ਪਾਉਣ ਦਾ, ਬੰਦਗੀ ਦਾ ਰਾਹ ਹੈ। ਮਾਇਆ ਤਾਂ ਸੰਸਾਰ ਵਿੱਚ ਬਹੁਤ ਆ, ਥੋੜ੍ਹੇ ਕਾਰੋਬਾਰ ਆ ਲੋਕਾਂ ਦੇ, ਥੋੜ੍ਹੀ ਇਹ ਤਾਂ ਜਿੰਨੀ ਮਰਜ਼ੀ ਕਮਾ ਲਓ ਬਾਹਰ, ਮਾਇਆ ਦੀ ਇੱਥੇ ਗੱਲ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ ਗੁਰੂ ਦੇ ਵਿੱਚ ਨਿਸ਼ਕਾਮਤਾ, ਵੱਡਾ ਦਾਤਾ, ਰਹਿਮਤਾਂ, ਬਖਸ਼ਿਸ਼ਾਂ, ਜਿਹੜਾ ਕੋਈ ਮੰਗਦਾ ਹਾਂ, ਜੋ ਮੰਗਦਾ ਦਾਤਾ ਹੈ ਬਹੁਤ ਵੱਡਾ, ਸੱਚੇ ਪਾਤਸ਼ਾਹ ਉਹਦੀਆਂ ਝੋਲੀਆਂ ਭਰ ਦਿੰਦੇ ਨੇ, ਦੈਵੀ ਗੁਣ ਵੀ ਦਿੰਦੇ ਨੇ ਭਗਤੀ ਕਰਨ ਵਾਲੇ। ਅਤੇ ਮਾਇਆ ਆਦਿਕ ਜੇ ਕੋਈ ਸੰਸਾਰੀ ਪਦਾਰਥ ਸੇਵਾ ਕਰਕੇ ਮੰਗਦਾ ਉਹ ਵੀ ਦੇ ਸੱਚੇ ਪਾਤਸ਼ਾਹ, ਗਰੀਬੀ ਵੀ ਦੂਰ ਕਰ ਦਿੰਦੇ ਨੇ। ਜੋ ਕੋਈ ਮੰਗਦਾ ਉਹ ਇੱਛਾ ਪੂਰੀ ਕਰ ਸੱਚੇ ਪਾਤਸ਼ਾਹ। ਪੂਰੇ ਗੁਰੂ ਦਾ ਦਰ ਇਹ ਆ, ਭਾਈ ਸਾਹਿਬ ਜੀ ਨੇ ਹੀ ਕਿਹਾ ਸੀ ਪੂਰੇ ਗੁਰੂ ਦੇ ਵਿੱਚ ਗੁਣ ਏਡਾ ਵੱਡਾ, ਉਹਨੇ ਕਹਿੰਦਾ ਵੀ ਜੋ ਕੁਝ ਰੱਖੋਗੇ। ਜੇ ਮਾਇਆ ਜ਼ਿਆਦਾ ਕਿਸੇ ਨੇ ਦਿੱਤੀ, ਦੇਹਧਾਰੀ ਨੂੰ ਵਾਫੇ ਫੁੱਲਿਆ ਨਹੀਂ ਸਮਾਉਂਦਾ, ਉਹਨੂੰ ਆਪਣੇ ਬਰਾਬਰ ਆਸਣ 'ਤੇ ਬਿਠਾਉਂਦਾ ਵਾ, ਵੀ ਤੂੰ ਤਾਂ ਮੇਰੇ ਨਾਲ ਲਾ ਕੇ ਬੈਠ ਨਾ, ਬਿਲਕੁਲ ਖਿੱਚੋ ਬਈ ਫੋਟੋ 5-7, ਇਹਦੀ ਵੀ ਵਾਹ ਵਾਹ ਹੋਵੇ, 10 ਲੱਖ ਰੁਪਈਆ ਜਿਉਂ ਰੱਖ ਦਿੱਤਾ ਮੱਥਾ ਟੇਕਿਆ ਨੇ। ਐਸਾ ਨਹੀਂ ਹੈ ਗੁਰੂ, ਪੂਰਾ ਗੁਰੂ, ਗੁਰੂ 'ਚ ਗੁਣ ਹੈ, ਗੁਰੂ ਭੁੱਖਾ ਨਹੀਂ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤਾ ਵਿੱਚ ਇਹੀ ਕਿਹਾ ਸੀ ਗੁਰੂ ਦੀ ਵਡਿਆਈ ਕਰਦਿਆਂ ਹੋਇਆਂ, ਭਾਮ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਪੂਰੇ ਗੁਰੂ ਦਾ ਗੁਣ ਆ ਕਿ ਭਾਮ ਨਹੀਂ ਭਗਤ ਪਾਏ, ਭਾਵਨਾ ਸ਼ਰਧਾ, ਸ਼ਰਧਾ ਅਤੇ ਭਗਤੀ ਗੁਰੂ ਨੂੰ ਚੰਗੀ ਲੱਗਦੀ, ਸੱਚੇ ਪਾਤਸ਼ਾਹ ਪ੍ਰਸੰਨ ਹੁੰਦੇ ਨੇ ਸ਼ਰਧਾ ਵੇਖ ਕੇ ਅਤੇ ਭਗਤੀ ਵੇਖ ਕੇ। ਸਾਡਾ ਕਿਹਾ ਹੁਕਮ ਮੰਨਦਾ ਹੈ, ਗੁਰਸਿੱਖ ਦੀ ਰਸਨਾ ਅਤੇ ਮੂਲ ਮੰਤਰ ਗੁਰਮੰਤਰ ਆ, ਨਿਤਨੇਮ ਆ, ਪਰਪੱਕ ਆ, ਅਤੇ ਭਾਵਨਾ ਬਹੁਤ ਆ, ਉਹ ਗੁਰੂ ਨੂੰ ਭਾਉਂਦਾ ਮਹਾਰਾਜ ਸਾਰਾ ਕੋਈ ਦਿਨ ਉੱਠ ਕੇ ਪ੍ਰਸੰਨ ਹੋ। ਤਾਹੇ ਗੁਰ ਸਰਬ ਨਿਧਾਨ, ਕੌਡੀ ਅਗਰ ਭਾਗ ਰੱਖਿਆ ਉਹਦੇ ਵਿੱਚ, ਉਹ ਸਿੱਖ ਭਾਵੇਂ ਕਾਣੀ ਕੌਡੀ ਲਿਆ ਕੇ ਮੱਥਾ ਟੇਕਦੇ, ਉਹ ਗੁਰੂ ਨੂੰ ਪ੍ਰਵਾਨ ਆ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ, ਆਪਣੀ ਨੇਕ ਕਮਾਈ ਵਿੱਚੋਂ ਕੌਡੀ ਲਿਆ ਕੇ ਅੱਗੇ ਮੱਥਾ ਰੱਖਦੇ। ਤਾਹੇ ਗੁਰ ਸਰਬ ਨਿਧਾਨ ਦਾਨ ਦੇਤ, ਉਹਨੂੰ ਗੁਰੂ ਜੀ ਪੂਜਨੇ ਇੱਕ ਸਤਿਗੁਰੂ ਸਾਰੇ ਖਜ਼ਾਨਿਆਂ ਦਾ ਦਾਨ ਦੇ, ਝੋਲੀਆਂ ਭਰ ਦਿੰਦੇ ਨੇ ਉਹਦੀਆਂ। ਇਹ ਦਰ ਐਸਾ ਵੱਡਾ ਦਾਤਾ ਤਿਲ ਨਾ ਤਮਾਏ, ਇਹ ਕੋਈ ਭੁੱਖ ਨਹੀਂ ਹੈ, ਪ੍ਰੇਮ ਦੇ ਭੁੱਖੇ ਨੇ, ਸ਼ਰਧਾ ਦੇ ਭੁੱਖੇ, ਸਤਿਗੁਰੂ ਸਾਡੇ ਤੋਂ ਇਹ ਰੱਖਦੇ ਨੇ। ਇਹ ਪਰਖਦੇ ਨੇ ਸਾਡੇ ਮਨ ਵਿੱਚ। ਇਸ ਕਰਕੇ ਕਹਿੰਦੇ ਗੁਰੂ ਕੀਜੈ ਜਾਨ ਪਾਨ ਪੀਜੈ ਛਾਨ ਲੋਕ ਕਹਿ। ਯਾਨੀ ਗਿਆਨ ਸਿੰਘ ਜੀ ਦੇ ਵੀ ਗੁਰੂ ਜਿਹੜਾ ਕਰਨਾ ਚਾਹੀਦਾ ਪਰਖ ਕੇ ਵੇਖ ਕੇ ਲੋਟੂ ਟੋਲਾ ਤਾਂ ਨਹੀਂ ਕਿਤੇ। ਸੋ ਜਾਨ ਪਾਨ ਅਤੇ ਦੂਜੀ ਗੱਲ ਲੋਕ ਕਹਿੰਦੇ ਆ ਵੀ ਪਾਣੀ ਜਿਹੜਾ ਪੁਣ ਕੇ ਪੀਣਾ ਚਾਹੀਦਾ ਸਿਆਣੇ ਬੰਦਿਆਂ ਦੇ। ਪਾਨ ਪੀਜਾ ਛਾਨ ਲੋਕ ਕਹਿ। ਪਾਣੀ ਜਿਹੜਾ ਪੁਰਾਣੇ ਸਮਿਆਂ ਵਿੱਚ ਲੋਕ ਸੋ ਸਾਧਨ ਜਿਹੜੇ ਹੁੰਦੇ ਸੀ ਪਾਣੀ ਦੇ ਖੂਹ ਆਦਿਕ ਦਰਿਆ ਵਗਦੇ ਜਾਂ ਤਲਾਬ ਬਣਾਏ ਹੁੰਦੇ ਸੀ ਜਿੱਥੇ ਕੋਈ ਇਹ ਵੀ ਸਾਧਨ ਨਹੀਂ ਹੁੰਦਾ ਸੀ ਜਿਵੇਂ ਮਲਬੇ ਦਾ ਇਲਾਕਾ ਤਲਾਬ ਬਣਾ ਲੈਂਦੇ ਸੀ ਲੋਕ ਕੱਚੇ ਉਹਨਾਂ 'ਚ ਪਾਣੀ ਮੀਂਹ ਦਾ ਇਕੱਠਾ ਹੋ ਜਾਂਦਾ ਪਸ਼ੂ ਪੰਛੀ ਵੀ ਉੱਥੋਂ ਹੀ ਪੀਂਦੇ ਸੀ ਮਨੁੱਖ ਵੀ ਉੱਥੋਂ ਹੀ ਪੀਂਦੇ ਰਾਹਗੀਰ ਜਾਂਦੇ ਵਿਚਾਰੇ। ਅੱਜ ਕੱਲ੍ਹ ਵਾਂਗ ਪਾਣੀ ਥੋੜ੍ਹਾ ਸੀ ਤਰ੍ਹਾਂ ਤਰ੍ਹਾਂ ਕਰਦੇ ਸੀ ਲੋਕ। ਰਾਜਸਥਾਨ 'ਚ ਅਜੇ ਵੀ ਮੁੱਲ ਵਿਕਦਾ ਅੱਜ ਕੱਲ੍ਹ ਉਹਨਾਂ ਨੂੰ ਜਾ ਕੇ ਪੁੱਛੋ ਕਈ ਇਲਾਕਿਆਂ 'ਚ ਕਿੰਨਾ ਮਹਿੰਗਾ ਪਾਣੀ ਮਿਲਦਾ ਪੀਣ। ਸੋ ਉਸ ਵੇਲੇ ਉਹ ਖੜ੍ਹਾ ਪਾਣੀ ਜਿਹੜਾ ਹੁੰਦਾ ਸੀ ਕਈ ਵਾਰ ਕਈ ਦਿਨਾਂ ਦਾ ਬੂਰਜਿਆ ਉੱਤੇ ਆ ਜਾਣਾ ਕਈ ਕੁਛ ਹੋ ਜਾਂਦਾ ਨਾ ਉਹ ਫਿਰ ਝੱਲ ਮਾਰ ਕੇ ਝੋਲ ਕੇ ਕਹਿੰਦੇ ਸਿਆਣੇ ਵੀ ਪਾਸੇ ਕਰਕੇ ਛੱਕ ਲਓ ਬਈ ਪਾਣੀ ਪੁਣ ਕੇ। ਜਾਂ ਉਹ ਪੁਣ ਕੇ ਕੋਈ ਕੱਪੜਾ ਹੁੰਦਾ ਸੀ ਰਾਹਗੀਰਾਂ ਕੋਲ ਜਿੱਥੇ ਪਾਣੀ ਮਿਲ ਗਿਆ ਖੜ੍ਹਾ ਉੱਥੇ ਕੱਪੜਾ ਵਿੱਚ ਪਾ ਕੇ ਪੁਣ ਕੇ ਮਤਲਬ ਉਹ ਜਿਹੜਾ ਜੋ ਵੀ ਹੋਣਾ ਉਹਦੇ ਵਿੱਚ ਅਤੇ ਉਹ ਨਿਕਲ ਜਾਣਾ ਅਤੇ ਪਾਣੀ ਰਹਿ। ਸਿਆਣੇ ਬੰਦੇ ਉਦੋਂ ਕਹਿੰਦੇ ਪੁਣ ਕੇ ਪਾਣੀ ਨਹੀਂ ਪੀਓ ਭਾਵ ਪਾਣੀ ਸਾਫ਼ ਸੁਥਰਾ ਪੀਣਾ ਚਾਹੀਦਾ ਉਹ ਸਾਡੇ ਸਰੀਰ ਨੂੰ ਨਿਰੋਗ ਰੱਖਦਾ ਹੈ ਕੋਈ ਰੋਗ ਨਹੀਂ ਲੱਗਣ ਦਿੰਦਾ। ਪਾਣੀ ਦਾ ਬਹੁਤ ਵੱਡਾ ਗੁਣ ਹੈ ਪਹਿਲਾਂ ਪਾਣੀ ਜੀਓ ਜਿੱਤ ਹਰਿਆ ਸਭ ਕੋਏ। ਪਾਣੀ ਤੋਂ ਹੀ ਸਾਡਾ ਸਰੀਰ ਬਣਿਆ ਬਿੰਦ ਤੋਂ ਹੀ ਪਾਣੀ ਦੇ ਆਸਰੇ ਆ ਜੇ ਪਾਣੀ ਮੁੱਕ ਜਾਵੇ ਤਾਂ ਢੇਰੀ ਹੈ ਮਿੱਟੀ ਦੀ। ਪਾਣੀ ਸਾਫ਼ ਸੁਥਰਾ ਪੀਣਾ ਚਾਹੀਦਾ ਹੁਣ ਸਾਧਨ ਬਹੁਤ ਆ ਗਏ ਭਾਵੇਂ ਪਾਣੀ ਆਵਾਂ ਪਰ ਫਿਰ ਵੀ ਫਿਲਟਰ ਕੀਤਾ ਜਾਂਦਾ ਵਾ ਤਾਂ ਕਰਕੇ ਹੁਣ ਫਿਲਟਰ ਵਾਲਾ ਪਾਣੀ ਆਪਾਂ ਪੀਂਦੇ ਹਾਂ ਸਾਫ਼ ਜਿੰਨਾ ਵਧੀਆ ਹੋਵੇ ਉਹਦੇ ਵਿੱਚ ਸਹੀ ਮਿਨਰਲ ਹੋਣ ਤੱਤ ਜਿਹੜੇ ਨੇ। ਤੋ ਇਸ ਕਰਕੇ ਪਾਣੀ ਕਹਿੰਦੇ ਪੀ ਪੁਣ ਕੇ ਪੀਣਾ ਚਾਹੀਦਾ ਅਤੇ ਗੁਰੂ ਪਰਖ ਕੇ ਕਰਨਾ ਚਾਹੀਦਾ ਹੈ।
1: ਤਾਂ ਤੇ ਜਤੀ ਸਤੀ ਤਪੀ ਸਿੰਘ ਜਹਿ ਹੇਰੀਏ।
0: ਤਾਂ ਤੇ ਇਸ ਵਾਸਤੇ ਮੈਂ ਕਹਿੰਦਾ ਵੀ ਜਿੱਥੇ ਵੀ ਜਿਸ ਥਾਂ 'ਤੇ ਵੀ ਜਤੀ ਤਪੀ ਜਤੀ ਸਤੀ ਪੂਰੇ ਸੌ ਪੰਜ ਕਕਾਰੀ ਰਹਿਤ ਦੇ ਵਿੱਚ ਪਰਪੱਕ ਅਤੇ ਤਪੀ ਤਪੀਏ ਨਿਸ਼ਕਾਮ ਸੇਵਾ ਸਿਮਰਨ ਕਰਨ ਵਾਲੇ ਚੜ੍ਹਦੀ ਕਲਾ ਵਾਲੇ ਗੁਰੂ ਨੂੰ ਸਮਰਪਿਤ ਜੈ ਸਿੰਘ ਜੈ ਹੇਰੀਏ ਜਿੱਥੇ ਸਿੰਘ ਵੇਖੀਏ ਭਾਈ ਜਿੱਥੇ ਨਜ਼ਰ ਆਉਣ ਜਿੱਥੇ ਮਿਲ ਪੈਣ ਪੰਜ ਸਿੰਘ।
1: ਤਖ਼ਤ ਗੁਰਦੁਆਰ ਵਹਿ ਸ੍ਰੀ ਗੁਰੂ ਗ੍ਰੰਥ ਜਹਿ।
0: ਅਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਖ਼ਤ ਨੇ ਪੰਜ ਤਖ਼ਤ ਨੇ ਵੱਡੇ ਗੁਰਦੁਆਰੇ ਨੇ ਜਿਵੇਂ ਨਨਕਾਣਾ ਸਾਹਿਬ ਤਰਨ ਤਾਰਨ ਸਾਹਿਬ ਸ੍ਰੀ ਮੁਕਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ। ਸੋ ਇਹਨਾਂ ਗੁਰਦੁਆਰਿਆਂ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਅਤੇ ਤਖ਼ਤ ਨੇ ਵੱਡੇ ਉੱਥੇ ਸਿੰਘ ਹਨ ਚੜ੍ਹਦੀ ਕਲਾ ਵਾਲੇ ਜਿੱਥੇ ਵੀ ਕੋਈ ਦੇਖੀਏ
1: ਉਹਦਾ ਛੱਕ ਲੀਜਾ ਜਹੈ ਤਾਂ ਤੇ ਬਿਨ ਦੇਰੀਏ।
0: ਉੱਥੇ ਜਾ ਕੇ ਭਾਈ ਬਿਨਾਂ ਦੇਰੀ ਤੋਂ ਦੇਰ ਛੱਡ ਕੇ ਜਿਹੜਾ ਸੁਧਾ ਨਾ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਉਹਨਾਂ ਸਿੰਘਾਂ ਤੋਂ ਛੱਕ ਲੈਣਾ ਚਾਹੀਦਾ ਆਪਣਾ ਜਨਮ ਸਵਾਰ ਲੈਣਾ ਚਾਹੀਦਾ ਹੈ। ਸੋ ਇਸ ਕਰਕੇ ਬਿਨਾਂ ਦੇਰੀ ਤੋਂ ਕਹਿ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸਿੱਖਾਂ ਪੁੱਛਿਆ ਵੀ ਮਹਾਰਾਜ ਕਿਹੜਾ ਕੰਮ ਕਰਨਾ ਚਾਹੀਦਾ ਛੇਤੀ ਅਤੇ ਕਿਹੜਾ ਨਹੀਂ ਛੇਤੀ ਕਰਨਾ ਚਾਹੀਦਾ ਦੇਰ ਕਰਨੀ ਚਾਹੀਦੀ। ਤਾਂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਸੀ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਧਰਮ ਦਾ ਕੰਮ ਕਰਨ ਲੱਗਿਆ ਨਾ ਦੇਰੀ ਨਾ ਕਰੋ ਜਿੰਨੀ ਛੇਤੀ ਹੁੰਦਾ ਕਰ ਲਓ। ਉਹ ਕੱਲ੍ਹ ਤਾਂ ਨਾ ਛੱਡੋ ਪਤਾ ਨਹੀਂ ਕੱਲ੍ਹ ਮਨ ਦਾ ਕੋਈ ਨਹੀਂ ਪਲਕ ਪਲਕ ਮਨ ਹੋ ਰਹੇ ਨੇ ਟਲ ਜਾਣਾ ਮੁੜ ਕੇ ਆਲਸ ਕਰ ਜਾਣਾ। ਧਰਮ ਦਾ ਕੰਮ ਕਰਨ ਲੱਗਿਆ ਗੁਰੂ ਧਾਰਨ ਕਰਨ ਲੱਗਿਆ ਧਰਮ ਧਾਰਨ ਕਰਨ ਲੱਗਿਆ ਧਰਮ ਦੇ ਵਿੱਚ ਜਿੰਨੇ ਕੰਮ ਆਉਂਦੇ ਨੇ ਪੁੰਨ ਦਾਨ ਸੇਵਾ ਸਿਮਰਨ ਜਪ ਤਪ ਇਹ ਦੇਰੀ ਨਾ ਕਰੋ ਜਿਹੜਾ ਕਰਨਾ ਫਟ ਕੱਢ ਕੇ ਕਰ ਦਿਓ। ਜੇ ਹੁਣੇ ਮਨ ਕਹਿੰਦਾ ਵੀ ਮੈਂ ਇੰਨਾ ਦਾਨ ਕਰਨਾ ਕਰ ਦਿਓ ਫਟ ਜੇ ਮਾੜਾ ਜਿਹਾ ਅੜ ਗਏ ਸ਼ਾਮਾਂ ਤੱਕ ਅੱਧ ਅੱਧਿਓਂ ਅੱਧ ਰਹਿ ਜਾਣਾ ਨੇ ਇੰਨਾ ਹੀ ਬੜਾ ਇੰਨਾ ਹੀ ਬੜਾ ਇੰਨਾ ਹੀ ਬੜਾ ਫਿਰ ਇਹਨੇ ਬਿਲਕੁਲ ਬਰੀਕ ਹੋ ਜਾਣਾ ਬੜਾ ਕੰਜੂਸ ਆ ਮਨ ਨਹੀਂ ਹੁੰਦਾ ਪੁੰਨ ਦਾਨ। ਨਹਿ ਬਿਲੰਬ ਧਰਮੰ ਬਿਲੰਬ ਪਾਪੰ ਧਰਮ ਧਾਰਨ ਕਰਨ ਲੱਗਿਆ ਗੁਰੂ ਧਾਰਨ ਕਰਨ ਲੱਗਿਆ ਨਹੀਂ ਦੇਰੀ ਕਰਨੀ ਚਾਹੀਦੀ। ਜ਼ਿੰਦਗੀ ਦਾ ਕੀ ਪਤਾ ਵਾ ਗੁਰੂ ਸਾਹਿਬ ਨੇ ਬਾਂਹ ਫੜਨੀ ਨਾ ਲੋਕ ਪ੍ਰਲੋਕ ਵਿੱਚ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਾਂ ਹੀ ਕਿਹਾ ਸੀ ਹਰ ਜਪਦਿਆਂ ਖਿਨ ਢਿਲਣਾ ਕੀ ਜਈ ਮੇਰੀ ਜਿੰਦੜੀ ਏ ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾ। ਹਰੀ ਵਾਹਿਗੁਰੂ ਦਾ ਜਪ ਕਰਦਿਆਂ ਖਿਨ ਮਾਤਰ ਵੀ ਢਿੱਲ ਨਹੀਂ ਕਰਨੀ ਚਾਹੀਦੀ। ਇਹ ਮੇਰੀ ਜਿੰਦ ਆਪਣੇ ਆਪ ਨੂੰ ਸੰਬੋਧਨ ਕਰਕੇ ਸਾਨੂੰ ਉਪਦੇਸ਼ ਦਿੱਤਾ ਉੱਤਮ ਬਖਤੇ ਹੋ ਕੇ ਸੱਚੇ ਪਾਤਸ਼ਾਹ ਜੀ। ਇਹ ਮੇਰੀ ਜਿੰਦ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੂੰ ਜਪਦਿਆਂ ਖਿਨ ਮਾਤਰ ਵੀ ਢਿੱਲ ਮਤਾ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ ਵਾ ਅੱਗਲ ਇਹੀ ਲਾਸਟ ਸਾਹ ਹੋਵੇ ਅਤੇ ਸਰੀਰ ਡਿੱਗ ਪਵੇ ਇਹਦਾ ਕੀ ਪਤਾ ਵਾ। ਕਿੰਨੀ ਮੁਨਿਆਦ ਹੈ ਲੈ ਕੇ ਆਏ ਹਾਂ ਕਿਸੇ ਨੂੰ ਕੋਈ ਪਤਾ ਨਹੀਂ ਹੈ। ਤਾਂ ਕਰਕੇ ਵੀ ਦੇਰੀ ਨਹੀਂ ਕਰਨੀ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਗੁਰੂ ਧਾਰਨ ਕਰ ਲੰਘਿਆ ਗੁਰੂ ਦਾ ਬਖਸ਼ਿਆ ਨਾਮ ਸੌ ਪ੍ਰਾਣਾਂ ਤੱਕ ਸਹਾਇਤਾ ਕਰਦਾ ਹੈ ਅਖੀਰ ਤੱਕ ਪ੍ਰਲੋਕ ਤੱਕ ਨਾਲ ਨਿਭਦਾ ਹੈ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ। ਧੰਨ ਗੁਰੂ ਰਾਮਦਾਸ ਜੀ ਹਰ ਰੋਜ਼ ਪੜ੍ਹਦੇ ਹਾਂ ਆਪਾਂ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਗੁਰੂ ਦੀ ਸ਼ੁਭ ਸਿੱਖਿਆ ਰਾਹੀਂ ਮਿਲਿਆ ਹੋਇਆ ਨਾਮ ਮੇਰੇ ਪ੍ਰਾਣਾਂ ਤੱਕ ਦਾ ਸਖਾ ਹੈ ਸਹਾਇਤਾ ਕਰਦਾ ਹੈ। ਹਰ ਕੀਰਤ ਹਮਰੀ ਰਹਿ ਰਾਸ ਹਰੀ ਵਾਹਿਗੁਰੂ ਦੀ ਕੀਰਤੀ ਕਰਨੀ ਜਸ ਕਰਨੀ ਸਾਡੀ ਰੌ ਲੀਤੀ ਸਾਡੀ ਮਰਿਆਦਾ ਵਾ ਹੋਰ ਕੋਈ ਕਰਮਕਾਂਡ ਨਹੀਂ ਹੈ। ਸੋ ਬੱਚੇ ਨੂੰ ਬਾਹਰ ਲੈ ਜਾਓ ਗੁਰਮੁਖੋ ਬਾਹਰ ਲੈ ਜਾਓ ਬੱਚਿਆਂ ਨੂੰ ਬਾਹਰ ਲੈ ਜਾਓ ਨਹੀਂ ਚੁੱਪ ਕਰਦਾ ਤਾਂ ਕੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਜਤੀ ਸਤੀ ਤਪੀ ਇਸ ਕਰਕੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਭਾਈ ਦੇਰੀ ਨਹੀਂ ਕਰਨੀ ਚਾਹੀਦੀ ਛਕ ਲੈਣਾ ਚਾਹੀਦਾ ਅੰਮ੍ਰਿਤ ਲੀਜਾ ਤਾਂ ਤੇ ਬਿਨ ਦੇਰੀਏ ਬਿਨਾਂ ਦੇਰੀ ਤੋਂ ਆਲਸ ਛੱਡ ਕੇ ਅੱਜ ਕੱਲ੍ਹ ਨਾ ਕਰੋ ਫਿਰ ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡੋ ਅੱਜ ਕੱਲ੍ਹ ਕਰਦਿਆਂ ਕਾਲ ਵਿਆਪਾ ਅੱਜ ਕੱਲ੍ਹ ਕਰਦਿਆਂ ਅਤੇ ਫਿਰ ਅਖੀਰ ਕਾਲ ਆ ਜਾਂਦਾ ਹੈ ਇਹ ਸਰੀਰ ਦਾ ਅਖੀਰਲਾ ਸਮਾਂ ਆ ਜਾਂਦਾ ਹੈ। ਸੋ ਇਹੋ ਜਿਹੇ ਕੋਈ ਤਿਆਰ ਬਰਤਿਆਰ ਸੰਗ ਮਿਲਣ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੋ।
1: ਨਾ ਤੋ ਪਿੱਛੇ ਕਹੇ ਗੁਣ ਵਾਰਿਓ ਪੁਜਾਰਿਓ ਕੇ
0: ਨਹੀਂ ਤਾਂ ਪਿੱਛੇ ਕਹੇ ਜਿਹੜੇ ਗੁਣ ਨੇ ਉਗਣ ਸੋ ਜਿਨ੍ਹਾਂ ਦੇ ਵਿੱਚ ਢਲਿਆਈ ਆ ਗਈ ਹੈ ਉਹ ਵੀ ਛਕਾਉਂਦੇ ਨੇ ਅੰਮ੍ਰਿਤ ਉਹ ਵੀ ਛਕਾਉਂਦੇ ਨੇ ਜਿਹੜੇ ਉਦਾਸੀ ਨੇ। ਸੋ ਜਿਹੜੇ ਸਾਧੂ ਸਨ ਉਦਾਸੀ ਬਾਅਦ ਵਿੱਚ ਜਿਨ੍ਹਾਂ ਨੂੰ ਫਿਰ ਮੋਰਚੇ ਲਾਉਣੇ ਪਏ ਉਹ ਵੀ ਨੇ ਨਾ ਪੁਜਾਰੀਓ ਕੇ ਉਹ ਜਿਹੜੇ ਕਹੇ ਨੇ ਫਿਰ ਉਹਨਾਂ ਦੇ ਬੰਦੇ ਜੋ ਹਨ।
1: ਨੌਕਰ ਛਕ ਹੈ ਸੁਦੰ ਤਖਤੋਂ ਪਹਿਰੀਏ
0: ਉਹਨਾਂ ਦੇ ਨੌਕਰ ਜਿਹੜੇ ਆ ਨਾ ਉਹ ਤੁਹਾਨੂੰ ਅੰਮ੍ਰਿਤ ਛਕਾਉਣਗੇ ਫਿਰ ਤਖਤਾਂ ਦੇ ਉੱਪਰ ਵੇਖ ਲਿਓ ਫਿਰ ਅਜੇ ਤਾਂ ਸਿੰਘ ਹੈਗੇ ਨੇ ਚੜ੍ਹਦੀ ਕਲਾ ਵਾਲੇ ਉਹਨਾਂ ਤੋਂ ਛਕੋ ਭਾਈ ਜਿੰਨਾ ਚਿਰ ਗੁਰੂ ਦੀ ਕਿਰਪਾ ਵਾ ਨਹੀਂ ਤਾਂ ਫਿਰ ਉਹਨਾਂ ਦੇ ਨੌਕਰ ਕਿਉਂਕਿ ਤੂੰ ਵਲ ਵਲ ਕੇ ਲਿਆਉਂਦੇ ਸੀ ਨਾ ਵੀ ਜਿਹੜੀ ਸੰਗਤ ਆਉਂਦੀ ਹੈ ਇੱਧਰ ਵਲ ਕੇ ਲਿਆਓ। ਸੋ ਇਹ ਤਰੀਕੇ ਨਾਲ ਮੰਤ ਕਰਨ ਲੱਗ ਪਏ ਸੀ ਉਦਾਸੀ ਮੰਤ ਸੰਗਤ ਨੂੰ ਡਿਸਟਰਬ ਕਰਦੇ ਸੀ ਆਈ ਹੋਈ ਨਹੀਂ ਤਾਂ ਕਹਿੰਦੇ ਉਹਨਾਂ ਦੇ ਨੌਕਰ ਜਿਹੜੇ ਆ ਨਾ ਫਿਰ ਉਹ ਉਹਨਾਂ ਤੋਂ ਅੰਮ੍ਰਿਤ ਤਖਤੋਂ ਦੇ ਉਹਨਾਂ ਨੇ ਸ਼ਿਕਾਇਆ ਕਰਨਾ ਜਿਹੜੇ ਉਹਨਾਂ ਨੇ ਆਪਣੇ ਰੱਖੇ ਤਨਖਾਹ 'ਤੇ ਬੰਦੇ ਅਤੇ ਉਹ ਫਿਰ ਲਾਲਚ ਜਿਵੇਂ ਕਰਦੇ ਸੀ ਉਹਨਾਂ ਦੇ ਅੱਗੇ ਲਾਲਚ ਬਹੁਤ ਹੁੰਦਾ ਸੀ ਇਹ ਅਗਲੇ ਕਵਿਤਾਂ ਵਿੱਚ ਸਵਾਈਆਂ ਵਿੱਚ ਆਪਾਂ ਵਿਚਾਰਾਂਗੇ। ਪਰ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਉਹ ਕਦੇ ਬੀਜਨਾਸ ਨਹੀਂ ਹੁੰਦਾ। ਹੁਣ ਵੀ ਬੜੇ ਚੜ੍ਹਦੀ ਕਲਾ ਵਾਲੇ ਪਿੰਡਾਂ 'ਚ ਸਿੰਘ ਨੇ ਜਿਹੜੇ ਪਿੰਡਾਂ 'ਚ ਅੰਮ੍ਰਿਤ ਸੰਚਾਰ ਕਰਦੇ ਪੂਰੀ ਰਹਿਤ ਮਰਿਆਦਾ ਨਾਲ ਚੜ੍ਹਦੀ ਕਲਾ ਵਿੱਚ। ਸੋ ਇਸ ਤਰੀਕੇ ਨਾਲ ਹੋਰ ਭਾਵੇਂ ਕਿਤੇ ਢਲਿਆਈਆਂ ਵੀ ਆਈਆਂ ਨੇ ਮਰਿਆਦਾ ਛੱਡਦੇ ਜਾ ਰਹੇ ਨੇ ਆਏ ਦਿਨ ਸਿੱਖ ਕੀ ਲੈਣਾ ਸੋਧ ਤੋਂ ਜੀ ਇਹ 'ਚ ਕੀ ਪਿਆ ਵਾ। ਸੋ ਜਿਵੇਂ ਜਿਵੇਂ ਬੁੱਧੀ ਤੇਜ਼ ਹੋਈ ਜਾਂਦੀ ਹੈ ਉਵੇਂ ਉਵੇਂ ਤਰਕਾਂ ਹੀ ਆਏ ਦਿਨ ਉੱਠੀ ਜਾਂਦੀਆਂ ਨੇ ਅਤੇ ਮਰਿਆਦਾ ਹੱਥ ਧੋਈ ਜਾਂਦੇ ਨੇ ਵੀ ਗੁਰੂ ਸਾਹਿਬ ਨੇ ਦਿੱਤੀ ਚੜ੍ਹਦੀ ਕਲਾ ਫਿਰ ਉਸ ਹਿਸਾਬ ਨਾਲ ਹੀ ਹੋਣੀ ਹਨ। ਇਸ ਕਰਕੇ ਗਿਆਨੀ ਗਿਆਨ ਸਿੰਘ ਜੀ ਉਦੋਂ ਵੀ ਵੇਖਦੇ ਨੇ ਉਦੋਂ ਦਾ ਸਮਾਂ ਪਰ ਚੜ੍ਹਦੀ ਕਲਾ ਵਾਲਾ ਗੁਰੂ ਦਾ ਪੰਥ ਹੈ ਇਹਦੇ ਵਿੱਚੋਂ ਰੂਹਾਂ ਆਉਂਦੀਆਂ ਹੀ ਰਹਿੰਦੀਆਂ ਨੇ ਧਰਮ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਪ੍ਰਚਾਰ ਵਾਸਤੇ ਆਉਂਦੀਆਂ ਰਹਿੰਦੀਆਂ ਨੇ ਰੂਹਾਂ। ਜਦੋਂ ਢਲਿਆਈ ਜਾਂਦੀ ਫਿਰ ਮਹਾਰਾਜ ਉਹੋ ਜਿਹਾ ਕੋਈ ਭੇਜ ਦਿੰਦੇ ਚੜ੍ਹਦੀ ਕਲਾ ਵਾਲਾ ਸੂਰਬੀਰ ਮਹਾਂਪੁਰਸ਼ ਫਿਰ ਉਹਦੇ ਨਾਲ ਸਾਰੇ ਅਸਰ ਪੈ ਜਾਂਦਾ ਵਾ ਪੰਥ ਦੇ ਵਿੱਚ। ਇਸ ਤਰੀਕੇ ਨਾਲ ਇਹ ਹੁੰਦਾ ਹੁੰਦਾ ਵਾ ਅਤੇ ਗਿਆਨੀ ਗਿਆਨ ਸਿੰਘ ਜੀ ਕਿਉਂਕਿ ਇੱਕ ਮਹਾਨ ਕਵੀ ਨੇ ਪ੍ਰਚਾਰਕ ਨੇ ਹੋਕਾ ਦੇਣਾ ਸੁਚੇਤ ਕਰਨਾ ਇੱਥੋਂ ਇੱਥੇ ਆਏ ਹਾਂ ਅਤੇ ਉੱਥੋਂ ਆਏ ਹਾਂ ਇਹ ਇੱਕ ਫਰਜ਼ ਹੈ ਆਪ ਜੀ ਜੋ ਨਿਭਾ ਰਹੇ ਨੇ ਅਖੀਰਲੇ ਕਵਿਤਾਂ ਵਿੱਚ ਅਤੇ ਅਖੀਰ ਅਤੇ ਪੰਥ ਤੋਂ ਮਾਫ਼ੀ ਵੀ ਮੰਗਣਗੇ ਸਾਰੀ ਗੱਲ ਕਹਿ ਕੇ। ਇੱਥੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਸੋ ਛੋਟੇ ਬੱਚਿਆਂ ਨੂੰ ਬੀਬੀਓ ਭੈਣੋ, ਗੁਰੂ ਦੀ ਸਤਸੰਗਤ ਵਿੱਚ ਆਪਾਂ ਕਥਾ ਕੀਰਤਨ ਦਾ ਲਾਹਾ ਲੈਣਾ ਹੁੰਦਾ ਛੋਟੇ ਬੱਚਿਆਂ ਨੂੰ, ਇਹ ਚੁੱਪ ਨਹੀਂ ਕਰਦੇ ਵਿਚਾਰੇ, ਅਣਜਾਣ ਹੁੰਦੇ। ਆਪਾਂ ਬਾਹਰ ਲਿਜਾ ਸਕਦੇ ਇੱਕ ਦੋ ਮਿੰਟ ਇਹਨਾਂ ਨੂੰ, ਸਤਸੰਗਤ ਵਿੱਚ ਆਵਾਜ਼ ਨਹੀਂ ਆਉਣੀ ਚਾਹੀਦੀ। ਹੁਣ ਸਿਮਰਨ ਹੋਣਾ ਵਾ, ਇਸ ਕਰਕੇ ਪੂਰਾ ਲਾਹਾ ਆਪਾਂ ਪ੍ਰਾਪਤ ਕਰੀਏ ਸਤਿਗੁਰੂ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਸਿੱਖ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਹਰ ਮੰਗਲਵਾਰ ਦੀ ਤਰ੍ਹਾਂ ਹੁਣ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੌ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ। ਕਰਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਹਾਜਰਾ ਹਜੂਰ ਸਰਬ ਕਲਾ ਭਰਪੂਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ।
1: ਵਾਹਿਗੁਰੂ।
0: ਸਤਿਗੁਰਾਂ ਦੇ ਸਾਜੇ ਨਿਵਾਜੇ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਤਲਾਈ ਤੇਗ ਵਾਹਿ, ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ, ਅਸਹਿ ਤੇ ਅਕਹ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ।
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤਾਵੈ। ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।
1: ਵਾਹਿਗੁਰੂ।
0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੋਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ।
1: ਵਾਹਿਗੁਰੂ।
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ, ਮਤ ਪਾਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ। ਸੰਧਿਆ ਦੇ ਵਕਤ ਆਪ ਜੀ ਕੇ ਹਜੂਰ ਸੁੰਦਰ ਦੀਵਾਨ ਸਜੇ ਹਨ। ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਸੋਧਾ ਰਹਿ ਰਾਸ ਸਾਹਿਬ ਜੀ ਦੇ ਨਿਤਨੇਮ, ਆਰਤੀ ਆਰਤਾ, ਸ਼ਬਦ ਕੀਰਤਨ, ਸਿੱਖ ਇਤਿਹਾਸ ਦੀ ਲੜੀਵਾਰ ਕਥਾ, ਉਪਰੰਤ ਸਾਧ ਸੰਗਤ ਨੇ ਰਲ ਮਿਲ ਕੇ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਸਜਾਏ ਹੈ, ਨਾਮ ਸਿਮਰਨ ਹੋਇਆ ਹੈ। ਆਪ ਜੀ ਕੇ ਹਜੂਰ ਸਜ ਕੇ ਨਿਤਨੇਮ, ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ, ਕੀਰਤਨ, ਕਥਾ, ਸਿਮਰਨ ਕਰਦਿਆਂ ਸੇਵਕਾਂ ਪਾਸੋਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ, ਭੈ ਭਾਵਨੀ ਬਖਸ਼ਿਸ਼ ਕਰਨੀ, ਸੁੱਧ ਸਪਾਸ਼ਟ ਬਾਣੀ ਪੜਨ ਦਾ ਬਲ ਉੱਦਮ ਬਖਸ਼ਣਾ ਸਤਿਗੁਰੂ ਜੀਓ। ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ, ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਨ, ਕਥਾ ਕੀਰਤਨ ਨਿਤਨੇਮ ਪਾਠ ਦਾ ਭਾਵ ਸਿਮਰਨ ਦਾ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ। ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਬੀਬੀ ਪਰਵਿੰਦਰ ਕੌਰ ਵੱਲੋਂ ਆਪਣੀ ਬੇਟੀ ਹਰਨੀਸ਼ ਕੌਰ ਦੇ 26ਵੇਂ ਜਨਮਦਿਨ ਦੀ ਖੁਸ਼ੀ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅੱਜ ਦੇ ਸੱਚੇ ਪਾਤਸ਼ਾਹ ਪਾਠ ਕਰਵਾਏ ਗਏ ਹਨ। ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ ਅਤੇ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ। ਕਿਰਪਾ ਕਰਨੀ ਸਤਿਗੁਰੂ ਮਹਾਰਾਜ ਜੀ ਉਹ ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ। ਬੇਟੀ ਹਰਨੀਸ਼ ਕੌਰ ਅਤੇ ਬੇਟੇ ਪਰਮਵੀਰ ਸਿੰਘ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ। ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰਹੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰ ਤੁਮ ਕਹੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਹਰ ਭੋਜਨ ਕੀਰਤਨ ਨੀਰ। ਬੇਟੀ ਬੇਟੇ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਾਲਾ ਜੀਵਨ ਪ੍ਰਦਾਨ ਕਰਨਾ। ਮਾਤਾ ਪਿਤਾ ਦੇ ਆਗਿਆਕਾਰ ਤੰਦਰੁਸਤੀਆਂ ਦੀਆਂ ਦਾਤਾਂ ਅੰਮ੍ਰਿਤ ਵੇਲਾ ਨਿਤਨੇਮ ਦੀਆਂ ਦਾਤਾਂ ਝੋਲੀ ਵਿੱਚ ਪਾਉਣੀਆਂ। ਕਿਰਪਾ ਕਰਨੀ ਅੰਗ ਸੰਗ ਸਹਾਈ ਹੋਣਾ ਸੇਵਕ ਪਰਿਵਾਰ ਦੀ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ। ਪੁਛਾਕੇ ਅੰਗੀਕਾਰ ਕਰਨੇ ਲੋਕ ਪ੍ਰਲੋਕ ਵਿੱਚ ਪੜਦੇ ਕੱਜਣੇ। ਨੇਕ ਕਮਾਈਆਂ ਵਿੱਚ ਵਾਧੇ ਪਾਉਣੇ ਜੀਓ ਕਾਰੋਬਾਰਾਂ ਦੀਆਂ ਤਰੱਕੀਆਂ ਬਖਸ਼ਿਸ਼ ਕਰਨੀਆਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣਾ। ਆਪ ਜੀ ਕੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੇਖ ਸਦਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਸੇਵਕ ਪਰਿਵਾਰ ਨੂੰ ਅਸੀਸ ਪ੍ਰਦਾਨ ਕਰੋ ਜੀ। ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਮਿਸਰੋ ਤੁਮਕੋ ਹਰ ਹਰ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ। ਜਮ ਲੱਜਾ ਕਿਰਪਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਰ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ, ਅਣਦ ਕਰੇ ਤੇਰੇ ਦਾਸਾ, ਜਾਂ ਪੂਰਨ ਹੋਈ ਆਸਾ। ਬਿਲਾਵਲ ਮੁਹੱਲਾ ਪੰਜਵਾ, ਤਾਤੀ ਵਾਹੁਣ ਲੱਗਈ, ਪਾਰ ਬ੍ਰਹਮ ਸਰਨ ਆਈ, ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗਾ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਾ ਦੀਆ, ਏ ਕਾਲ ਮਿਲਾਈ। ਰੱਖ ਲਈਏ ਤਿਨ ਰੱਖਣ ਹਾਰ, ਸਭ ਵਿਆਦ ਮਟਾਈ, ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ।

ਰੁਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤ ਬਣੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰ ਹਰ ਦੇਹੁ ਨਾਨਕੇ ਨੀਤ ਸੋਹਿਲਾ ਰਾ ਗੌੜੀ ਇੱਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾਵਿ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰ ਜਨਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਣ ਦੇਖੈ ਕਾ ਦੇ ਗੁਣਹਾਲ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਜਾਤੇ ਕਮਣ ਸੰਵਾਰ ਸੰਬਤ ਸਾਹ ਲਿਖਿਆ ਮਿਲਕਰ ਪਾਵਹ ਤੇਲ ਦੇਹ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ ਰਾਗਾ ਸਾਹਿਬ ਮਹੱਲਾ ਪਹਿਲਾ ਛੇ ਅਕਹਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਹਿ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਉ ਵਿਸਵੋਇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਬਲ ਅਨਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਅਰਹਤਾ ਸਦਵਾਜੰਤ ਤੇਰੀ ਰਹਾਉ ਸਹਿਸਤਵ ਨੈਣ ਨਨ ਨੈਣ ਹੈ ਹੈ ਤੋਹੇ ਕਹੁ ਸਹਿਸ ਮੂਰਤ ਨਾਇਕ ਤੋਹੇ ਸਹਿਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹਿਆ ਹੈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਨ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚੱਲੈ ਤਬਹਿ ਦੁੱਖ ਪਾਵੈ ਹੈ ਜਮ ਕਾਲ ਸਹਿਸਰ ਡੰਡਾ ਹੈ ਹਰਜਨ ਹਰ ਹਰ ਨਾਮ ਸਿਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗਾਵਲੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਰਾਹਾ ਆਗੇ ਬਸਨ ਸੁਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਇ ਬਿਹਾਜਿਓ ਹਰ ਗੁਰ ਤੇ ਮਰਹਮ ਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਆ ਭਾਰ ਸਾਹਸ ਸਿਆਣਪਾ ਲੱਖ ਹੋਏ ਤੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਵੇ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾੜਾ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੀ ਤਨਖੇ ਹੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦੱਸੈ ਦੂਰ ਗਾਵੇ ਕੋ ਵਿਖਾ ਹਦਰਾ ਦੂਰ ਕਥ ਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੀ ਲੈਂਦੀ ਥੱਕ ਪਾਹੀ ਜੁਗਾ ਜੁਗੰਤਰ ਕਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੇ ਪ੍ਰਵਾਹੁ ਸਾਚਾ ਸਾਹਿਬ ਸੱਚ ਨਾਈ ਭਾਖੇ ਆ ਭਾਉ ਪਾਰ ਆਖਾ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾ ਤਾਰੂ ਫੇਕੇ ਅੱਗੇ ਰੱਖੇ ਆ ਜਿਤ ਦਿਸਾ ਦਰਬਾਰ ਮਹਾਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਅੰਦਰੀ ਮੁੱਖ ਦੀਵਾਰ ਨਾਨਕੇ ਵਹਿ ਜਾੜੀਆ ਸਭ ਆਪੇ ਸੱਚੇ ਅਰਥ ਆਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰਨ ਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਿਰਟ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਅਰਜਾ ਹੋਰ ਦਿਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਵਲ ਕਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਵਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਏ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਰਨ ਸਿੱਖਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾਰਾ ਹਨੁਮਾਨ ਦਉ ਸੁਣਿਆ ਯੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਕ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾ ਵਿਖਰਣ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਹੋ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਤਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਹੈ ਮੋਖ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾਇ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਹੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
ਪੰਚ ਪ੍ਰਵਾੜ ਪੰਚ ਪ੍ਰਧਾਨ ਪੰਚੇ ਪਾਵਹ ਦੁਰਗਹਿ ਮਾਨ ਪੰਚੇ ਸੋਹ ਦਲਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾਹੀ ਸੰਵਾਰੋ ਧੌਲ ਧਰਮ ਦਇਆ ਕਾ ਪੂਤੋ ਸੰਤੋਖ ਤਾ ਬਰਕਿਆ ਜਿਨ ਸੂਤੋ ਜੇ ਕੋ ਬੁੱਝਿਆ ਹੋਵੈ ਸਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੀ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਵ ਸੁਣਾ ਲਿਖਿਆ ਬੁੜੀ ਕਲਾਵੇ ਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹੋ ਰੂਪ ਕੇ ਤੀ ਦਾਤ ਜਣਾ ਕਣ ਕੂਤ ਹੈ ਕੀਤਾ ਪਸਾਵੇ ਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਨ ਰਾਹ ਉਦਾਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਰ ਅਸੰਖ ਮੁੱਲ ਵਿਲਾਈ ਤਾਰ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰਜਾ ਹਜੋਰ ਅਸੰਖ ਗੜਬੜ ਹੱਤਿਆ ਕਮਾਹੀ ਸੰਖ ਪਾਪੀ ਪਾਪ ਕਰਜਾ ਹੀ ਸੰਖ ਕੂੜਿਆਰ ਕੂੜੀ ਫਰਾ ਹੀ ਸੰਖ ਨੇਸ਼ਮਲ ਪਾਖਾ ਹੀ ਸੰਖ ਨਿੰਦਕ ਸਿਰ ਕਰਹ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫੁਰਮਾਹਿ ਦਿਵਤੇ ਪਾਹੀ ਜੇਤਾ ਕੀਤਾ ਤੇਤਾ ਨਾਵਿ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋ ਕੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਉਹ ਜਾਵ ਤੀਰਥ ਤਪਦਿਆਂ ਦਾ ਦਾਨੋ ਜੇ ਕੋ ਪਾਵੈ ਤਿਲਕਾ ਮਾੜੋ ਸੁੜਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਲ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤ ਨ ਹੋਏ ਸਵਾਸ ਸਤ ਬਾਣੀ ਬਰਮਾਓ ਸਤ ਸੁਹਾਰ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉਤੀ ਮਾਫ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਆ ਜੇ ਲਿਖਣ ਲਈ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਬਾ ਹੁੰਦਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣਾ ਸੋਈ ਕਿ ਕਰੇ ਆਖਾ ਕੁਸਾਲ ਆਹੀ ਕਿ ਵਰਣੀ ਕਿ ਵਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੁੱਖ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਹੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾ ਤਾਲਾ ਪਾ ਤਾਲ ਲੱਖ ਆਗਸ ਆਗਸ ਓੜਕ ਓੜਕ ਭਾੜ ਥੱਕੇ ਵੇਦ ਕਹਿਣਕ ਬਾਤ ਸਹਿ ਸੋ ਅਠਾਰਾ ਕਹਿਣਕ ਤੇ ਵਾਸਲੂ ਅਗਧਾਤ ਲੇਖਾ ਹੋ ਤਾ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੀ ਏਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਵਣੀ ਜੇ ਤਿਸ ਸਿਮਰਹੁ ਨਾ ਵਿਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਇਹ ਬੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰ ਨੱਤ ਮਾਏ ਕਿਤੇ ਮੰਗਾ ਜੋਦ ਪਾਰ ਕਿਤੇ ਅਗਣਤ ਨਹੀਂ ਵਿਚਾਰੋ ਕਿਤੇ ਖਪ ਟਹਿ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੀ ਕਿਤੇ ਦੁੱਖ ਭੁਗ ਸਦ ਮਾਰੇ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾੜੈ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਇਓ ਉਹ ਜਣ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖ ਸੇ ਪੇਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੈ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸੰਵਾਹੇ ਮੁੱਲ ਧਰ ਮੁੱਲ ਦੀ ਬਾਣ ਮੁੱਲ ਤਲ ਮੁੱਲ ਪ੍ਰਵਾਣ
ਅਮਲ ਬਖਸ਼ੀ ਸਿਮਰ ਨਿਸ਼ਾਨ ਅਮਲ ਕਰ ਮਲ ਪ੍ਰਮਾਣ ਮੁੱਲ ਅਮਲ ਆਖਿਆ ਨਾ ਜਾਏ ਆਖਾ ਕਰਹਿ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰ ਵਿਖੇ ਆਣੇ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀ ਤਾ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੋਧੇ ਆਖੇ ਦਾਨਵੇ ਆਖੇ ਦੇਵੇ ਆਖੇ ਸਵਰ ਨਰ ਮੰਜਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕ੍ਰਹਿਤ ਆਇਆ ਆਖਣ ਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾੜਾ ਸਾਚਾ ਸੋਏ ਜੇ ਕੋ ਆਖੈ ਬੁਰ ਵਿਗਾੜੂ ਤਲਕਿਆ ਸਰਗਾ ਵਾਰਾ ਗਾ ਬਾਰੂ ਸੋ ਦਰ ਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੀ ਨਾ ਦੁਨੀ ਕਸੰ ਕਾ ਕੀਤੀ ਬਾਵਣ ਹਾਰੀ ਕੀਤੀ ਰਾਗ ਪਰੀ ਸਿਉ ਕਹੀਨ ਕੀਤੀ ਗਾਵਣ ਹਾਰੀ ਗਾਵਹਿ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚੇਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਅੰਦਾਸਨ ਬੈਠੀ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਨ ਪੰਡਿਤ ਪੜ੍ਹ ਰੱਖੀ ਸਿਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੀ ਗਾਵਨ ਰਤਨ ਉਪਾਈ ਤੇਰੇ ਅੱਠਸੜ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਿਆਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਨ ਜਾਈ ਮੁੰਦਾ ਸੰਤੋ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਦਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਦ ਅਪਨਾਥ ਨਾਥੀ ਸਭ ਜਾਗੀਰੇ ਦਿਸ ਦਿਵਰਾ ਸਜਾ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ਼ ਦਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਏਕਾ ਮਾਈ ਜੁਗਤ ਵੇ ਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾੜੋ ਜਿਵ ਸੁਭਾਵੈ ਤਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹ ਨਾਨਕ ਨਿਆਵੈ ਬਹੁਤਾ ਇਹ ਵਿਡਾਣੋ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਅਸਨ ਲੋ ਲੋਇ ਭੰਡਾਰੂ ਜੁਗ ਛਪਾਇ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗਿੜਾਇਆ ਕੀ ਇੱਕ ਨਾਮ ਜਗਦੀਸ਼ ਇਤਰਾ ਪਤ ਪਬੀਆ ਵਿਚੜੀਆ ਹੋਇਆ ਕੀ ਸੋ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸੈ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜਪਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹਰ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੋਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਸਵੀ ਧਰਤੀ ਥਾਪੁਰ ਕੀ ਧਰਮਸਾਲ ਤਸਵੀ ਜੀਵ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੈ ਸੋਹਨ ਪੰਥ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੀਤੇ ਪਾਵਣ ਪਾਣੀ ਵੈਸਨਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਬੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਕੰਡ ਕੀ ਬਾਣੀ ਰੂਪ ਤਿੱਥੈ ਘਾੜ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਦਉ ਤਿੱਥੈ ਘੜੀਐ ਸੁਰਾਗ ਸਿੱਧਾ ਕੀ ਸੁਧ ਦਉ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾਹੇ
ਤਾਕੇ ਰੂਪਨਖਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਨਾਮ ਸਹਿ ਮਨ ਮਾਹੇ ਤਿਥੈ ਭਗਤ ਵਸੈ ਕੇ ਲਉ ਕਰਹ ਨਾ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਨ ਨਿਹਾਲੋ ਤਿਥੈ ਖੰਡ ਮੰਡਲ ਬ੍ਰਭਾਂਡੋ ਜੀ ਕੋ ਕਥਾ ਤਾਇ ਅੰਤ ਨ ਅੰਤੈ ਤਿਥੈ ਲਉ ਅਲੋ ਆਕਾਰੂ ਜਿਵ ਜਿ ਹੁਕਮ ਤਿਵੈ ਤੁਕਾਰੂ ਵਿਖੈ ਵਿਖਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਅਨੁਸਾਰ ਜਾਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੀ ਦਸਤੀਆਰ ਭਉ ਖੱਲਾ ਅਗਨਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੋ ਦਿਵਸਰਾ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰਪਾਤ ਨਹਿਣ ਜਿਹੇ ਰੂਪ ਰੰਗ ਅਰੜੇ ਭੇ ਕੋ ਕਹਿਣ ਸਿਖਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿਜੈ ਕੋਟਿੰਦਰਨ ਦਰਨ ਸਾਹਿ ਸਹਾਣ ਗਣ ਜੈ ਤ੍ਰਿਪੁਣ ਮਿਹੀ ਪਉ ਸੁਰ ਨਰ ਅਸੁਰ ਨੀਤ ਨੀਤ ਬਣ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਮਨੁ ਕਰਮ ਨਾਮ ਵਰਣ ਸਮਤ ਪੁਜਾਹੁ ਪ੍ਰਯਾਤ ਛੰਦੈ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੀ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੀ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਰੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਧਾਪੇ ਨਮਸਤੰਗ ਤਿਰਮਾਨੀ ਨਮਸਤੰਗ ਦਾਨੀ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤਿਰ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਰਮੇ ਨਮਸਤੰਗ ਜਲਾਸੰਗ ਜਲਾਸਰੀ ਨਮਸਤੰਗ ਨਿਰਾਸਰੀ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤ ਬੇਦੇ ਸਿੰਘ ਦੇਸੀ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬਕਾਲੀ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਕਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮੋ ਸਰਪਾਲੇ ਨਮਸਤੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੋਭਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਕਮ ਨਮ ਸਰਬ ਭੋਕਮ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੀਕਾ ਨਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਪੀਤਾ ਤਿਰਮਾਨ ਹੈ ਨਿਧਾਨ ਹੈ ਤਿਰ ਵਰਗਿਆ ਸਰਗਿਆ ਨੀਲ ਹੈ ਨਾਦਿਆ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਅਭੂਤ ਹੈ ਭਰਨ ਹੈ ਗੰਜ ਹੈ ਭਾਂਜਿਆ ਝੂਜਿਆ ਝਾਂਜਿਆ ਮੀਕਾ ਪੀਕਾ ਧੰਦ ਹੈ ਬੰਦ ਹੈ ਨਿਰਭੂਜ ਹੈ ਸੂਜਿਆ ਕਾਲ ਹੈ ਜਾਲ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਰਸੀ ਕਹਿ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆ ਸੂਤਿਆ ਲੋਕ ਹੈ ਸੋ ਕਹਿ ਕਰਮ ਹੈ ਭਰਮੈ ਜੀਤ ਹੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜਹੁ ਪ੍ਰਯਾਤ ਸੰਦੈ ਨਮੋ ਸਰਮਾਨੇ ਸਮਸਤਿ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਥ ਨਸੰਗੀ ਪਮਾਤੇ ਨਮੋ ਭਾਨ ਭਾਨੇ ਨਮ ਮਾਨ ਮਾਨੇ
ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਦ ਨਾਦੇ ਨਮੋ ਭਾਨ ਪਾਨੀ ਨਮੋ ਬਾਤ ਬਾਦੇ ਅਨੰਗੀ ਅਨਾਮ ਸਮਸਤੀ ਸਰੂਪੇ ਪ੍ਰਭੰਗੀ ਪ੍ਰਭਾਤੀ ਸਮਸਤੀ ਭਭੂਤੇ ਕਲੰਕ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਦਾਦੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਦਾਦੇ ਸਵਰੰਗ ਪਰਮ ਬਿਰਦੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮ ਲੁਕ ਮਾਤਾ ਭੇਕੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੀ ਨਮੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮੋ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੀ ਨਮੋ ਮਾਨ ਮਾਨੀ ਨਮੋ ਰੋਗ ਰੋਗੀ ਨਮਸਤੰਗ ਅਚਨਾਰੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਅਨੁਸਾਰ ਸਦਾਨੰਦ ਰਮੰਗ ਪ੍ਰਣਾਸੀ ਅਰੂਪੇ ਰੂਪੇ ਸਮਸਤ ਨਿਵਾਸੀ ਸਦਾ ਉਸੇ ਦਾਬਿਕਰਤਾ ਅਧੋ ਅਰਧੰਗ ਅਗੰਗ ਕਰਤਾ ਪਰਮ ਪਰਮ ਪਰਮੇਸ਼ਵਰੰਗ ਪ੍ਰਸਪਾਲੰਗ ਸਦਾ ਸਰਬਦਾਸ ਦਾਤਾ ਦਯਾਲੰ ਅਛੇਦੀ ਭੇਦੀ ਨਾਮ ਕਾਮ ਸਮਸਤ ਉਪਰਾਧੀ ਸਮਸਤ ਸਥਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂਗ ਹੈ ਦੇਸ ਹੈ ਭੇਸ ਹੈ ਭੁਜਾ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦ ਦੀ ਸਰੂਪੇ ਨਮ ਸਰਮਾਨੇ ਸਮਸਤ ਨਿਧਾਨੇ ਨਮਸਤ ਵੰਗ ਨਾਥੇ ਨਮਸਤ ਵੰਗ ਪ੍ਰਮਾਥੇ ਨਮਸਤ ਵੰਗ ਗੰਜੇ ਨਮਸਤ ਵੰਗ ਭੰਜੇ ਨਮਸਤ ਵੰਗ ਅਕਾਲੇ ਨਮਸਤ ਵੰਗ ਅਪਾਲੇ ਨਮੋ ਸਰਬਦੇਸੇ ਨਮ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜ ਨਮੋ ਸਾਹ ਸਾਹ ਨਮ ਵਾਹ ਵਾਹ ਨਮ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਕ ਰੋਕੇ ਨਮ ਸੋਕ ਸੋਕੇ ਨਮੋ ਸਰਬ ਰੋਗੇ ਨਮ ਸਰਬ ਭੋਗੇ ਨਮ ਸਰਬ ਜੀਤੰਗ ਨਮ ਸਰਬ ਭੀਤੰਗ ਨਮ ਸਰਬ ਗਿਆਨੰਗ ਨਮ ਪਰਮ ਤਾਰੰਗ ਨਮ ਸਰਬ ਮੰਤਰੰਗ ਨਮ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਲੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤਰਮ ਅਲਾਕ੍ਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਣੇ ਸਰਬੰਗ ਬਾਣੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਯੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਕਰੂਵਾਲ ਛੰਦ ਤਾ ਪ੍ਰਸਾਦ ਆਦਿ ਰੂਪਨਾਥ ਮੁਰਜਨ ਪੁਰਖ ਪਾਰੂ ਸਰਬ ਮਾਨ ਤ੍ਰਿਮਾਨ ਦੇਵ ਭੇਵ ਆਦਿ ਉਦਾਰੂ ਸਰਪਾਲਕ ਸਰਬਕਾਲਕ ਸਰਬ ਕੋਪਨ ਕਾਲੂ ਜਤਰ ਤਤਰ ਬਿਰਾਜੀ ਹੀ ਅਵਧੂਤ ਰੂਪ ਲਸਾਲ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦਿ ਪੁਰਖ ਆਧਾਰ ਮੁਰਤਾ ਜੌਨ ਆਦਿ ਸੇਖ ਦੇਸ ਔਰ ਨ ਭਿਹ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋ ਫੈਲੇ ਅਨੁਰਾਗ ਨਾਮ ਕੰਮ ਵਿਹੀਨ ਭੇਖਤ ਧਾਮ ਨਹ ਜਾਏ ਸਰਮਾਨ ਸਰਬੱਤਰ ਮਾਨ ਸਦਾ ਮਨਤਾ ਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣੀ ਜਿਹ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੂ ਜਾਣੀ ਕਿਹ ਜੇਬ ਤਾਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰਾਈ ਚਤਰ ਚਾਕ ਮਾਣੀ ਪ੍ਰਤੀਨ ਲੋਕ ਚਾਹਦਾ ਕਿ ਵਿਕਾਇ ਜਗ ਜਾਪਈ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿ ਸਭਹ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਸਿਵਰ ਚਿ ਸੁਜੈਮ ਪਵ ਗ੍ਰੰਥ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ ਧਰਮ ਧਾਮ ਸੁ ਭਰਮ ਰਾਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭਾਂਜਨ ਮੁਕਤ ਦਾਇਕਾਮ ਆਪ ਰੂਪ ਅਮੀਕ ਅਸਤੇ ਪੁਰਖ ਅਵਧੂਤ ਹੈ ਗਰਭਗੰਜਨ ਸਰਭੰਜਨ ਆਦਰੂਪਾ ਸੂਤ ਅੰਗਹੀਨ ਭੰਗਨਾਥ ਏਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸਾਸਤ ਨ ਜਾਣਹੀ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਕਤ ਨਿਤ ਕੋਟ ਸਿਮਰਤ ਪੁਰਾਣ ਸਾਸਤ੍ਰ ਨਾਵਈ ਬਹੁ ਚਿੱਤ ਮਧ ਭਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਭਾਨ ਅੰਗਰ ਭਾਉ ਪ੍ਰਕਾਸ਼ ਨਿਸਤਰ ਨਾਸ ਆਦਿਨ ਬਾਹੂ ਸਾਹੁਨ ਸਾਹੂ ਰਾਜਨ ਰਾਜ ਭਾਰ ਨਰ ਪਾਨ ਦੇਵਨ ਦੇ ਮਹਾਰ ਇੰਦਰ ਇੰਦਰ ਬਾਲਨ ਬਾਲ ਰੰਗ ਕਰਨਕ ਕਾਲਨ ਕਾਲ ਅਨਪੂਤ ਅੰਗ ਭੰਗ ਗਤ ਮਿਤ ਪਾਰੂ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈਣੇ ਕਾਮ ਆਤ ਦਤ ਪ੍ਰਚਾਨ ਮਿਤ ਗਤ ਅਖੰਡ ਆਲਿਸਾ ਕਰਮ ਆਦ੍ਰਿਸਾ ਧਰਮ ਸਰਬਾ ਪ੍ਰਨਾਡੇ ਅੰਡਨ ਬਾਡੈਂਗ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਅੰ ਕਰੀਂ ਨਾਮੇ ਕਾਮੇ ਭੁਜੰਗ ਪ੍ਰਿਆਤ ਛੰਦ
चतर चक्र करता चतर चक्र हरताल चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न परमंग न पितर न करमंग न काय जन्मंग अजाय न चित्र न मित्र पर पवित्र प्रतीस अदिश अदृश अकृश भगवती छंद त प्रसाद कस्ते के अछिज देसाय के अभिज पेसाय के अगंज कर्म के अपंज भरम के अभिज लोक के अदित सोक के अवधूत वरण के विभूत करण के राजंग प्रभ के त्रभंग तुझाए के अशोक वर्ण के सर्वा पर्ण के जगदंग कृति के शत्रंग क्षत्रिय के ब्रह्मंग स्वरूप के अनुप के आद अदेव के आप अपेव के चतरंग विहीन के एक अधीन के रोजी रजा कर रहीम रहा कह के पाक बेअब के गैबल गैब के अफल गुनाहे के साहन साहे के कारण कुणिंद है के रोजी देहांत है के राज करीम है के कर्मंग करीम है के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौण है के सर्वत्र पौन है के सर्वत्र देसा है के सर्वत्र पेशा है के सर्वत्र राजा है के सर्वत्र साजा है के सर्वत्र दीना है के सर्वत्र लीना है के सर्वत्र जा हो के सर्वत्र पा हो के सर्वत्र देसा है के सर्वत्र पेशा है के सर्वत्र काला के सर्वत्र पाला के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा के सर्वत्र राजा के सर्वत्र सुख है के सर्वत्र पोख है के सर्वत्र त्राण के सर्वत्र प्राण के सर्वत्र देशा के सर्वत्र पेशा के सर्वत्र माने सदैव प्रधान के सर्वत्र जाप्य के सर्वत्र थाप्य के सर्वत्र पानाय के सर्वत्र मानाय के सर्वत्र इंद्राय के सर्वत्र चंद्राय के सर्वंग कलीमय के परमंग अफीमय के आकल अलामय के साहिब कलामय के हुसन अल वजू है तमाम रजू है हमेशर सलामय सलीखत बदामय गनीमर सकस्त गरीब प्रस्त बिलंदन मकाना है जमीन जमाना तम जल तमाम रुजुअल नदाना है हरी फल जीमर जायक यकीन है हरे कुल तरंग है भेद है भंग है जीजल नवाज है गरीम खराज है निरुक्त स्वरूप है तिरमुक्त भूत है प्रभुगत प्रभ है सुजुगत सुधा है सदैव स्वरूप है भेदी अनूप है समस्त उपराज है सदा सर्व साज है समस्त सदैव सदैव काम है निर्बाध स्वरूप है गाद है अनूप है ओ अंग आदि रूप है अनास रूप है अनंगी अनामे त्रिभंगी त्रिगामे त्रिवर्ग त्रिबाधे अगंजे अगाधे सुभंग सुरभागे सुसरभा अरड़ागे त्रिभुगत स्वरूप है छिज है छूत है किनर प्रणास है पृथ्वी प्रवास है निरुक्त प्रभा सदैव सदैव विभुगत स्वरूप है पर युक्त अनूप है निरुक्त सदा है विभुगत प्रभा है अनुक्त स्वरूप है पर युक्त अनूप है चाचरी छंद अभंग है नंग है भीख है लीख है भरम करम है नाद जुगा दें जय है बह है भूत्या तूत्या अनास दास धंद बंद भगत है विरक्त है अनास प्रकाश है नचिंत सुनित अलिख है दीख है लिख है भीख है टह है गह है सम है गम है नील है नाद है अनित है सुनित है अजात है जाद है चरबड़ छंद प्रसार सर्वंग हंता सर्वंग गंता सर्वंग ख्याता सर्वंग ज्ञाता सर्वंग हरता सर्वंग कर्ता सर्वंग प्राण सर्वंग त्राण सर्वंग कर्मंग सर्वंग धर्मंग सर्वंग युक्ता सर्वंग मुक्ता रक्षाबल छंद प्रसाद नमो नरक नासे सदैव प्रकाशे अनंगं स्वरूपे अभंगं विभूते परमाथं परमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे निर्भंगी स्वरूपे सर्वंगी अनुपे न पुत्र न पुत्र न सत्र न मित्र न तात न मात न जात न पात नरसाक सरीक अमित अमीक सदैव प्रभ अजय अजा है भगवती छंद त प्रसाद के जाहर जहूर है के हाजिर हजूर है हमेशर सलाम है समस्तल कलाम है के साहिब दिमाग के हुसन तिराग के कामल करीम है के राज करहीम है के रोजी देहांद है के राज करहिंद है करीमल कमाल है के हुसन जमाल है गनीमल खराज गरीबल नवाज है
हरि फल से कान है, हर आसन पे कान है, कलंक प्रणास है, समस्तल निवासन है, अगंजल गनी में रजाय कर रही मैं, समस्तल जुबाहे के साहेब ग्राहे के नरक प्रणास है, बहस्तल निवास है, कि सर्वल गवान है, हमेशल रवान है, तमाम तो जीव है, समस्त अजीज है, परम परमीश है, समस्त अदीस है, अदेशल अलेख है, हमेशल अपेख है, जिमिनल जमा है, अमिकल अमा है, करिमल कमाल है, के जरत जमाल है, के अतुल प्रकाश है, के मितव सबास है, के आजब स्वरूप है, के मितव बभूत है, के मितव प्रसा है, के आत्म प्रभ है, के अतुलंग अनंग है, के मितव भंग है, माद भार छंद ता प्रसाद, मौन मन प्रणाम गौन गण मदाम अरबर अगंज हर नर प्रपंज अनगण प्रणाम मन सलाम, हर नर अखंड बर नर अमंड अनुपहुनास, मौन मन प्रकाश गौन गण प्रणाम, जल थल मदाम अन छेज अंग आसन भंग उपमा पार गात मित उदार, जल थल अमंड दिस विस भंड, जल थल महंत दिस विस बेअंत अनुपहुनास, त्रिज तर त्रास आदिन बाह एक सदाह, ओंकार आद कथनी अनाद, खल खंड ख्याल गुरबर अकाल, कर कर प्रणाम चित चरण नाम अन चित गात अजुज न बात अन चंद गात अरणंद बात अन टोट भंडार अन ठट पार आडीठ धर्म आत ठीठ कर्म अन ब्रण अनंत दाता महंत, हर बोल मना छंद ता प्रसाद, करणालय है अरकाला है, खल खंडन है, महमंडन है, जगतेश्वर है, परमेश्वर है, कल कारण है, सर्व वारण है, त्रित के धारण है, जग के कारण है, मन माने है, जग जान है, सर्वं पर है, सर्वं कर है, सर्व पास है, सर्वनाश है, करना कर है, विश्वं पर है, सर्वेश्वर है, जगतेश्वर है, ब्रह्मंडस है, खल खंडस है, पर ते पर है, करना कर है, अजपा अजप है, अथप अथप है, अकृता कृत है, अमृता अमृत है, अमृत अमृत है, करना कृत है, तरणी कृता कृत है, तरणी त्रित है, अमतेश्वर है, परमेश्वर है, अकृता कृत है, अमृत अमृत है, अजबा कृत है, अमृत अमृत है, नर नायक है, खल कायक है, विश्वम पर है, करणालय है, नृप नायक है, सृपायक है, पवपंजन है, अरगंजन है, रूपतापन है, जप जापन है, अकलंकृत है, सर्वाकृत है, कर्ता कर है, हरता हर है, परमात्मा सर्वयात्मे आत्म बस है, जस के जस है, भुजंग प्रयात छंद है, नमो सूर्य सूर्ये, नमो चंद्र चंद्रे, नमो राजराजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज सिंह ताम सिंह सतरूपे, नमो परम तत्ंग अतत्ंग रूपे, नमो योग योगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह कर्ता नमो चांद रूपे, नमो इंद्र इंद्र नादन विभूते, कलंकर रूपे अलंकर अलंके, नमो आसासे, नमो बांक बंके, अपंगी सरूपे अनंगी अनामे, त्रिपंगी त्रिकाले अनंगी अकामे, एक अक्षरी छंद अजय अलय अपय अभय, अपु अजु अनास अकाश, अगंज पंज लख पख अकाल दया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰੇਉ ਘਰ ਯੁਗ ਜਤੀ ਕੇ ਸੂਰ ਸਰਾਰਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨੇ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਨੇ ਕਰਤੀ ਕੇ ਮਾਤਿ ਮਤੰਗ ਜਰੇ ਜਰ ਸੰਗ ਅਨੁਪਤੰਗ ਸਰੰਗ ਸਵਾਰੀ ਕੋਟ ਤਰੰਗ ਕਰੰਗ ਸੇ ਕੁਦਤ ਪਾਉਣ ਕੇ ਗੌਣ ਕੋ ਜਾਤਨ ਬਾਰੇ ਭਾਰੀ ਭੁਜਾਨ ਕੇ ਭੋ ਭਲੀ ਬੇਦ ਨਿਆਵਤ ਸੀਸਨ ਜਾਤ ਬਚਾਰੇ ਇੱਥੇ ਭਾਈ ਤੁਕਾ ਹੈ ਭਾਇਓ ਇੱਥੇ ਭਾਈ ਤੁਕਾ ਹਾਂ ਭਾਈ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭੁਇਕ ਭਵਨ ਕੇ ਭੂਪਤ ਕੌਣ ਗਨਾ ਨਹਿ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਾ ਅਦਮ ਦਾਂਡ ਸੋ ਸੰਜਮ ਨੇਮ ਅਨੇਕ ਸਿੱਖ ਹੈ ਵੇਦ ਪੁਰਾਣਕ ਤੇਵ ਕੁਰਾਣ ਜਮੀਨ ਜਬਾਨ ਸਬਾਨ ਕੇ ਪੇਖੈ ਪਵਨ ਆਹਾਰ ਜਤੀ ਜਤ ਤਾਰ ਸਭੈ ਸੁਭ ਚਾਰ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇੱਕ ਨ ਲਿਖੈ ਸੁਧ ਸਿਪਾਹਾ ਦੁਰੰਤ ਵਾਸੁ ਸਾਸੁਨਾ ਦੁਰਜਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਨ ਮੁਆਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦਾ ਚੱਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰਾ ਹੈ ਸਾਰ ਕੀ ਧਾਰ ਪਛਈਆ ਤੋਰ ਦਿਲੇ ਤੋਰ ਤੋਰੀ ਵੀਰ ਪਾਰ ਵੱਡੇ ਅਪਿਆਰ ਅਵਚਾਰਾ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮੁਆਸਨ ਮਾਤੇ ਗਜਾਨ ਕੀ ਮਨ ਮਲਈਆ ਗਾੜੇ ਗੜਾੜ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਇਕ ਦਵਈਆ ਦਾਨਵ ਦੇਵ ਫਨਿੰਦਰ ਸਾਚਰ ਭੂਤ ਭੇਕ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪਾਂਗੇ ਪੁਨ ਪ੍ਰਤਾਪਨ ਬਾੜ ਜੈ ਤੁਹਨੋ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸੱਤਰ ਸਭੈ ਅਵਲੋਕ ਜਪਾਂਗੇ ਮਾਨਵ ਇੰਦਰ ਜਿੰਦਨ ਰਾਤ ਵਜਾਉਣ ਤਰਲੋਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸਿ ਜਮ ਫਾਸ ਪਰਾਂਗੇ

ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਾਥ ਪ੍ਰਿਓ ਦੀ ਸਾਹ ਸਮੁੰਦਰ ਲੋਕ ਗਏ ਉੱਪਰ ਲੋਕ ਗਵਾਇਓ ਬਾਸਕੀਓ ਵਿਖੇ ਹਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੂੰ ਸੁਣ ਲਿਹੋ ਸਵਾਏ ਹੀ ਜਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰੂ ਕਾਹੂ ਲੈ ਲਿੰਗ ਗਰੀ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਹੈ ਕਾਹੂ ਪੁੱਛਾ ਹੋ ਕੋ ਸੀਸ ਨਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਧਾਇਓ ਕੂਰ ਕਰਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚੋ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ ਸਬੈ ਤੂੰ ਕਾਬੂ ਆਪ ਹਾਥ ਦੈ ਮੋਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ।

ਸਭ ਬੈਰਨ ਕੋ ਆਸਨ ਘਰਿਆ। ਪੂਰਨ ਹੋਏ ਹੁਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ, ਤੁਮ ਛਾੜ ਕੋਈ ਅਮਨਾ ਧਿਆਉਂ, ਜੋ ਪਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੀ ਮਾਰੀਆ ਹੈ, ਆਪ ਹਾਦ ਮੁਜੈ ਅਬਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਓ ਜੋਸਦਾ ਹਮਾਰੇ ਪੱਛਾਉ, ਸ੍ਰੀ ਅਸ ਧੋਜ ਕਰਿਓ ਰੱਛਾਉ, ਰਾਖ ਲੇ ਹੁਮ ਰਾਖਣ ਹਾਰੇ, ਸਾਹਿਬ ਸੰਸਿਆ ਪਿਆਰੇ। ਦੀਨ ਬੰਧ ਦੁਸਟਨ ਕੇ ਹੰਤਾਉ, ਤੁਮ ਹੋ ਪੁਰੀ ਚਾਤਰ ਦਸ ਕੰਤਾਉ, ਕਾਲ ਪਾਏ ਬ੍ਰਹਮਾ ਬਵਤਰਾਉ, ਕਾਲ ਪਾਏ ਸਿਵਜੂ ਅਵਤਰਾਉ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾਕੀ ਆਤਮਾਸਾ। ਜਮਨ ਕਾਲ ਜੋਗੀ ਸਭ ਕੀ ਓ, ਬੇਦਰਾਜ ਬ੍ਰਹਮਾ ਜੋਥੀ ਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹੁਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਥਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਇ ਗੁਰੂ ਸਮਝਿਓ ਹੁਮਾਰਾ, ਨਮਸਕਾਰ ਤਿਸੀ ਕੋ ਹੁਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਣ ਕੋ ਸਭ ਗੁਣ ਸੁਖ ਦੀ, ਓ ਸਤਰਨ ਕੋ ਪਰਮੋ ਬਦਕੀ ਓ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ, ਕੇ ਕੀ ਪੀਰ ਪਛਾਣ, ਘੱਟ ਘੱਟ ਕੇ ਪੜ ਪੜ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤ ਦੇਹ ਪਾਰਾ। ਜਾਬਿਆਂ ਕਰ ਕਰਤ ਹੋ ਕਬ ਹੋਂ, ਤੁਮ ਮੈਂ ਮਿਲਤ ਦੇਹ ਥਰ ਸਭ ਹੋਂ, ਜਿਤੇ ਬਦਨ ਸ੍ਰੇਸ਼ਟ ਸਪਤਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦਿ ਨੀਲਾ ਨਾਦ ਸੰਭ, ਤਾਕਾ ਮੂੜ ਉਚਾਰਦ ਭੇਦਾ, ਜਾਕੂ ਭੇਵਨ ਪਾਵਦ ਬੇਦਾ, ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕੱਛ ਭੇਦ ਨ ਜਾਣਤ, ਮਹਾਦੇਵ ਕਉ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹਜੀਤੀ ਵਰਣਤ, ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾਉ ਨਾ ਜਾਇ ਪਸਾਰਾ, ਕਿਹੇ ਬਿਨ ਸਜਾ ਪ੍ਰਥਮ ਸੰਸਾਰਾ, ਏਕ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡ ਜਜ ਰਜ ਸੇ ਤਜ ਕੀਨੀ, ਔਤ ਭੁਜ ਖਾਨ ਬਹਰ ਰਸਦੀਨੀ, ਕਹੋ ਪੁਰ ਰਾਜਾ ਹੋ ਬੈਠਾ, ਕਹੋ ਸਿਮਟ ਭਏ ਸ਼ੰਕਰ ਕੈਠਾ, ਸਿਗਰੀ ਸ੍ਰੇਸ਼ਟ ਦਿਖਾਈ, ਅਚੰਭ ਭਵ ਆਦ ਜੁਗਾਦ ਸਰੂਪ, ਸਜਮ ਭਵ ਅਵਰੱਛਾ, ਮੇਰੀ ਤੁਮ ਕਰੋ ਸਿੱਖ ਅਬਾਰ, ਸਿੱਖ ਸੰਘਰੋ ਦੁਰਟ ਜਿਤੇ, ਉਠਵਤ ਉਤਪਾਤਾ, ਸਕਲ ਮਲੀਸ਼ ਕਰੋ ਰਣ ਘਾਤਾ, ਜੇ ਅਸ ਧੋਜੋ ਤਬ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੈ ਮਰੇ, ਪੁਰਖ ਜਮ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ, ਰੱਛਾ ਹੋਇ ਤਾਹਿ ਸਭ ਕਾਲਾ, ਦੁਸ਼ਟ ਅਰਿਸ਼ਟ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ, ਰਿੱਧ ਸਿੱਧ ਕਰਮ ਸਭ ਹੋਈ, ਦੁਠ ਛਾ ਛਪ ਸਕੈ ਨ ਕੋਈ, ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਪਾਸ ਤੇ ਤਾਹੁ ਬਾਰਾ, ਜਿਨ ਨਰ ਨਾਮ ਤਿਹਾਰੁ ਕਹਾ, ਦਰ ਦੁਰ ਦੁਖ ਤੇ ਰਹਾ, ਖੜਗ ਕੀਤ ਮੈਂ ਸਰਣ ਤਿਹਾਰੀ, ਆਪ ਹੱਦ ਇਹੋ ਬਾਰੀ, ਆਪ ਹੱਥ ਦੈ ਲਿਹੋ ਬਾਰੀ, ਸਰਬ ਠੋਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ, ਸ੍ਰੀ ਅਸ ਧੋਜੋ ਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖਨਾਥ ਸਾਹਿਬ ਆਪਤ ਕੋਈ ਅੜਿਲ, ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨੰਗ, ਤੈਨੂੰ ਨਰ ਕੇ ਰਹੈ ਹੋ, ਜੋ ਜਾ ਕੀ ਏਕ ਬਾਰ ਚਾਉ ਪਈ, ਕੋ ਕਹਿ ਚਾਉ ਪਈ। ਸੰਬਤ 1750 ਜਾਏ, ਅਰਧ ਸਹਿਸ ਪੁਣ ਤੀਨ ਕਹਿ ਜਾਏ, ਭਾਦਰਵ ਸੁਦੀ ਅਸ਼ਟਮੀ ਰੰਭਾ ਰਾਓ, ਤੀਰਸ ਤਦਰਵ ਗ੍ਰੰਥ ਸੁਧਾਰਾਓ ਸਵਈਆ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ, ਏਕ ਨ ਮਾਨਿਓ ਸਿਮਰਤ ਸਾਸਰ ਬੇਦ ਸਭੈ, ਬਹੁ ਭੇਦ ਕਹਿ ਹਮ ਏਕ ਨ ਜਾਨਿਓ,
ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਂ ਹੀ ਬਖਾਨੇ ਓ ਦੁਹਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸਵਾਰ ਨੰਗ ਸਭਨਾ ਗੱਲਾਂ ਸਮਰੱਥ ਸਵਾਮੀ ਸੋਕੇ ਉਮਰ ਹੋ ਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਾਹੋ ਹਰਨਾਲੇ ਸਾਚੀ ਸਾਹੀ ਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਓ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁੱਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰ ਪਾਇਆ ਤੁਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਣਹਦ ਬਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜ ਹੋ ਕਿਆ ਕਰੇ ਬੇਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬੱਜ ਹੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰੇ ਅੰਦਰ ਹੋਜਨ ਕਾ ਮੋਹਤ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਨ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋ ਜਨ ਪਾਵੇ ਆਬੋ ਸੰਤ ਪਿਆਰਿਓ ਕੱਤ ਕੀ ਕਰਾ ਕਹਾਣੀ ਕੱਤ ਕੀ ਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਹੈ ਪਾਈਓ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਹੈ ਪਾਈਐ ਹੁਕਮ ਮੰਨੇ ਹੋ ਗੁਰੂ ਕੀ ਰਾਗ ਗਾਵੋ ਹੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਏ ਤੋ ਸੁਣ ਮਨ ਮੇਰੀ ਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਬਿੱਟਾ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਇਹ ਕੁਟਾਂ ਤੂੰ ਜੇ ਦੇਖਦਾ ਚਲਾ ਨਾਹੀ ਤੇਰਾ ਨਾਲੇ ਸਾਸ ਤੇਰਾ ਚਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੁੱਲੇ ਨਾ ਕੀ ਚਾਏ ਜਿਤ ਅੰਤ ਪਛੁਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੋ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਸੰਭਾਲੇ

ਕੋ ਆਖ ਵਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੁਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪ੍ਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲਨ ਰਾਲੀ ਭਗਤਾ ਹਕੇਰੀ ਬਿਖ ਮਾਰਗ ਚਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚਲਹ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲਹ ਜਿਨਹ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇਹੀ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਹਤਨ ਕਾ ਮਨ ਮਸਿਆ ਜਨ ਧਰੋਹ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਇਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਾਜ ਨਾ ਉਪਜੈ ਬਿਨ ਸਾਜਾ ਸਹ ਸਰ ਨਾ ਜਾਏ ਨਾ ਜਾਏ ਸਹ ਸਾ ਕਤ ਸੰਜਮ ਰਹਿ ਕਰਮ ਕਮਾਏ ਸਾਹ ਸਾਜੇ ਅਮਲੀਨ ਹੈ ਕਤ ਸੰਜਮ ਧੋਤਾ ਜਾਏ ਮਨ ਤੋਂ ਬਹੁਤ ਸ਼ਬਦ ਲਾਗੂ ਹਰ ਸਿਉ ਰਾਹਾ ਹੋ ਤੁਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਾਜ ਉਪਜਾਏ ਸਹ ਸਹਿ ਉਪਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂਗਾ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਵਰਣ ਮਨ ਹੋਵੇ ਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਗਾ ਹਾਰਿਆ ਜੀਹੋ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰਿਆਤਮਾ ਸੰਭਾਲੇ ਆਪ ਛੱਡ ਸਦਰ ਪਰਣੈ ਗੁਰਬਿਨੇ ਅਵਲ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਾਹਿਬ ਗੁਰ ਮੁਕਤ ਨ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੱਬੇ ਕੀ ਆ ਜਾਏ ਅਨੇਕ ਜੂਨੀ ਭਰਮਾ ਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ

ਕਰਮ ਹੋਵੇ ਹਿਰਦੈ ਤਨ ਸਮਾਣੀ। ਪੀਬਹੁ ਅੰਮ੍ਰਿਤ ਸਦਾ ਰਹਹੁ ਹਰ ਰੰਗ ਜਪਿਹੁ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿ ਕਛੂ ਨਾ ਜਾਣੀ। ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ। ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਰਤਾਏ। ਹੁਕਮ ਰਤਾਇਆ ਵਿਖੈ ਗੁਰਮੁਖ ਸਾਹਿਬ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਪ੍ਰਭ ਸੁੱਤਾ ਸੁਤਿਆਰਾਇਣ ਮਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਲ ਬਲਾ ਗਿਆ ਜਾਗਦ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਹੈ ਪ੍ਰਤ ਪਾਲ ਕਰੇ ਸੋ ਕਿਉ ਮਨਹੁ ਵਸਾਰੀ ਹੈ ਮਨਹੁ ਕਿਉ ਵਸਾਰੀ ਹੈ ਏ ਵਡ ਦਾਤਾ ਜੇ ਅਗਨ ਮੈਂ ਹੈ ਆਹਾਰ ਪਹੁੰਚਾਵੇ ਉਸ ਨੂੰ ਕਿਹਾ ਪੁੱਛ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀ ਹੈ ਕਹਿ ਨਾਨਕੇ ਵੜਦਾਤਾ ਸੋ ਕਿਉ ਮਨਹੁ ਵਸਾਰੀ ਹੈ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਸਭਾਣਾ ਤਾਂ ਜੰਮੇ ਅੰਗ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵੀ ਸਜਾਏ ਮਾਹੋ ਪੂਜਾ ਭਾਗ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਂਗੇ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਟੋ ਰਾਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਿਆਏ ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰੇ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਅਵਣ ਜਾਰਾ ਇਹ ਰਸ ਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕਿਤਾਏ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹੜ ਨਾ ਤ੍ਰਿਸ਼ਨਾ ਨਾ ਗਏ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਾ ਜਿਸੇ ਆਏ ਕਹਿ ਨਾਨਕ ਹੋਰ ਅਨ ਰਸ ਸਭ ਵੀਸਰੇ ਜਾਂ ਹਰ ਵਸੈ ਮਨੇ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਝ ਵਿੱਤ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ

ਚੰਦਰ ਬਣਿਆ। ਰੱਗਾ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਣਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ। ਏ ਸ੍ਰੀ ਰਾਮੇ ਰਿਹਾ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਮਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੂੰ ਮਹਿ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹੱਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ੍ਰਵਣ ਹੋ ਮੇਰੇ ਹੋ, ਸਾਚਾ ਸੁਣਨ ਨੂੰ ਪਠਾਏ, ਸਾਚਾ ਸੁਣਨ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤਿ ਬਾਣੀ, ਜਿਤ ਸੁਣੀ ਮੰਤਰ ਹਰਿਆ ਹੋ ਵਾ ਰਸਨਾ ਰਸ ਸਮਾਣੀ।

ਜਾਇਆ ਇਉ ਸਾਚਾ ਸੋਹਿਲਾ ਸਾਚਾ ਏ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਤਿਆਵੇ ਹੈ ਸਚੋ ਧਿਆਵੈ ਜਾਤ ਭਾਵੈ ਗੁਰਮੁਖ ਜਿਨਾ ਬੁਝਾਵੇ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਿਨ ਪਾਵੇ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹਿ ਆਨੰਦ ਸੁਨਹੋ ਬੜ ਭਾਗੀ ਅਹੋ ਸਗਲ ਮਨੋਹਰਤ ਪੂਰੇ ਪਾਰ

ਪੜੇ ਆਪਣੇ ਆਪ ਸਾਜਿਆ ਆਪਣੇ ਚੁਣਾ ਦੁਖ ਦੁਰ ਸਾਜਿਆ ਕਰੇ ਸੁਨਿਠੋ ਚਾ ਦਾਤਾ ਕਰਤਾ ਆਪ ਤੂੰ ਤੁਸਦੇ ਵਗਰੇ ਪਸਾ ਤੂੰ ਜਣਾ ਸਭ ਸਹਿ ਦੇ ਲੈ ਸਹਿ ਜਿੰਦ ਕਵਾ

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਹਾਡੇ ਆਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਵ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੀ

ਵਡਿਆਏ ਜਾਂ ਵੱਡਾ ਨਾਂ, ਵੱਡੇ ਵਡਿਆਏ ਜਾਂ ਸੱਚ ਨਿਆਂ, ਵੱਡੇ ਵਡਿਆਏ ਜਾਂ ਨਿਚਲ ਥਾਂ, ਵੱਡੇ ਵਡਿਆਏ ਜਾਣੇ ਆਲਾ, ਵੱਡੀ ਵਡਿਆਏ ਬੁੱਝੇ ਸੁਭਾਓ, ਵੱਡੀ ਵਡਿਆਏ ਜਾਂ ਪੁੱਛਣਾ ਦਾਤ, ਵੱਡੇ ਵਡਿਆਏ ਜਾਂ ਪਿਆ ਨਾਨਕ ਕਾਰਨ ਕਥਨੀ ਜਾਏ।

ਇਹ ਜੇ ਬਹੁਤੇ ਜਨਮ ਪ੍ਰਭਿਆਤਾ ਸਤਿਗੁਰੂ ਸਭ ਸੁਣਾਇਆ ਸਤਿਗੁਰੂ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਜਲ ਥਲ ਦੀਆਂ ਪੁਰੀਆਂ ਲੋ ਆਇਆ ਕਰ ਓਏ ਜੇ ਆਖਿਆ ਸੋ ਤੂੰ ਇਹ ਜਾਣਾ ਤੈਨਾਂ ਪੀ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਣ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ।

ਤੇਰੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਤੇ ਆਇਆ ਨੀ ਮੰਦੇ ਪੈਰ ਨਾ ਰੱਖਿਓ ਕਰ ਸੁਖਰੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨੇ ਤੇ

ਬੜੀ ਸੱਚਾ ਸਾਹਿਬ ਇੱਕ ਦੂਜੇ ਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤੁਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰੂ ਮਿਲਿਆ ਸੱਚ ਪਾਇਆ, ਜਿਨ ਕਹਿਰ ਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣ ਨੀ।

ਆਪੇ ਭਾਂਡੇ ਸਾਜਨੇ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੇ ਪੈਸਵਨੇ ਕੇ ਉੱਪਰ ਰਹਿਣ ਖੜੇ ਤੇਰਾ ਸਵਾਰੀ ਨਾਨਕਾ ਜਿਨ ਕੋ ਨਦਰ ਕਰੇ।

ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਲੜੀਵਾਰ ਸੁੰਦਰ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਮਕਲੀ ਰਾਗ ਵਿੱਚ ਪ੍ਰਾਰੰਭ ਨੇ। ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਆਪਣੀ ਬੇਨਤੀ ਆਪਣੀ ਅਰਜੋਈ ਰੱਖਦੇ ਨੇ, ਸਾਨੂੰ ਸਿਖਾਉਂਦੇ ਨੇ ਕਿਸ ਤਰ੍ਹਾਂ ਅਰਦਾਸ ਕਰਨੀ ਹੈ। ਕਿਛੂ ਕਾਜ ਨਾ ਕੀ ਉਹ ਜਾਨ, ਸੁਰਤ ਮਤ ਨਾ ਹੀ ਕਿਛ ਗਿਆਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਵੀ ਆਪ ਜੀ ਦਾ ਹੀ ਪਾਵਨ ਬਚਨ ਨੇ ਜੋ ਆਪਾਂ ਆਮ ਸੁਣਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਕੋਈ ਗਿਆਨ ਵਿਸ਼ੇਸ਼ ਗਿਆਨ ਸ਼ਾਸਤਰਾਂ ਦਾ ਵੇਦਾਂ ਆਦਿਕ ਦਾ ਧਿਆਨ ਵਿਧੀਆਂ ਦੁਆਰਾ ਲਾਇਆ ਹੋਇਆ ਧਿਆਨ ਇਕਾਂਤ ਵਿੱਚ ਬੈਠ ਕੇ ਵਿਧੀ ਦੁਆਰਾ ਇੰਦਰੀਆਂ ਨੂੰ ਦਮਨ ਕਰਕੇ ਮਨ ਨੂੰ ਰੋਕ ਕੇ ਧਿਆਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਕੋਈ ਨਿਸ਼ਕਾਮ ਕਰਮ ਜਾਂ ਬਹੁਤ ਤਰ੍ਹਾਂ ਦੇ ਕਰਮ ਨੇ ਨਹੀਂ ਜਾਣਿਆ ਅਸਾਂ, ਤੁਹਾਡੀ ਖਬਰ ਕੋਈ ਨਹੀਂ ਹੈ। ਉੱਥੇ ਵੀ ਅਰਦਾਸ, ਸਭ ਤੋਂ ਸ਼੍ਰੋਮਣੀ ਤੁਸੀਂ ਵੱਡੇ ਹੋ, ਤੁਸੀਂ ਸਾਡੀ ਪੈਜ ਰੱਖਣ ਵਾਲੇ ਹੋ। ਸੁਰਤ ਮਤ ਨਾ ਹੀ ਕਿਛ ਗਿਆਨ, ਜਾਪ ਤਾਪ ਸੀਲ ਨਹੀਂ ਧਰਮ, ਕਿਛੂ ਨਾ ਜਾਣੋ ਕੈਸਾ ਕਰਮ, ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਝ ਬਿਨ ਦੂਜਾ ਅਵਰ ਨ ਕੋਈ, ਭੂਲਾ ਹੈ ਚੂਕਾ ਹੈ ਪ੍ਰਭ ਤੇਰੇ ਰਹਾਓ। ਭੁੱਲਦੇ ਹਾਂ ਚੁੱਕਦੇ ਹਾਂ, ਭੁੱਲ ਵੱਡੀ ਤੇ ਚੁੱਕ ਛੋਟੀ ਸੂਖਸ਼ਮ ਸੁਭਾਵਕ ਹੋ ਜਾਵੇ ਜੋ ਤੇਰੇ ਆ ਮਹਾਰਾਜ। ਭੁੱਲਦੇ ਚੁੱਕਦੇ ਆ, ਲਿਖ ਹੈ ਕਥਾ ਨਾ ਛੁੱਟੀ ਐ, ਖਿਨ ਖਿਨ ਭੁੱਲਣ ਹਾਰ, ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ। ਆਪ ਜੀ ਦੀ ਹੀ ਅਰਦਾਸ, ਭੁੱਲਦੇ ਤੇ ਅਸੀਂ ਖਿਨ ਖਿਨ ਆ, ਖਿਨ ਛਿਨ ਕਾਲ ਸਵਾਸ ਸਵਾਸ। ਇਹ ਵੀ ਕਿਹਾ ਸਾ ਸਾ ਸਾ ਭੁੱਲਣ ਹਾਰੇ, ਤੁਮ ਸਮਰੱਥ ਅਗੰਤ ਪਾਰੇ। ਮਹਾਰਾਜ ਅਸੀਂ ਹਰੇਕ ਸਵਾਸ ਨਾਲ ਭੁੱਲਣ ਹਾਰੇ ਹਾਂ, ਗਲਤੀਆਂ ਕਰਦੇ ਹਾਂ, ਖੁੰਝਦੇ ਹਾਂ, ਤੇਰੇ ਤੋਂ ਦੂਰ ਹੁੰਦੇ ਹਾਂ। ਇਉਂ ਕਹਿ ਲਈਏ ਸਵਾਸ ਸਵਾਸ, ਤੇਰੇ ਤੋਂ ਦੂਰ ਹੁੰਦੇ ਹਾਂ, ਮਾਇਆ ਦੇ ਵਿੱਚ ਘਿਰੇ ਹੋਏ ਹਾਂ, ਮਾਇਆ ਦੇ ਫੁਰਨਿਆਂ ਵਿੱਚ ਵਿਕਾਰਾਂ ਦੇ ਫੁਰਨਿਆਂ ਵਿੱਚ ਜੀਂਦੇ ਹਾਂ, ਖਿਨ ਖਿਨ ਭੁੱਲਣ ਹਾਰੇ ਹਾਂ।
ਤੈਨੂੰ ਛੱਡ ਕੇ ਆਸਰਾ ਸੰਸਾਰ ਦਾ, ਮਾਇਆ ਦਾ, ਪਦਾਰਥਾਂ ਦਾ, ਵਿਕਾਰਾਂ ਦਾ ਹੀ ਮਨ ਨੇ ਤੱਕਿਆ ਹੋਇਆ ਹੈ। ਇਹੀ ਪਿਆਰੇ ਲੱਗ ਰਹੇ ਨੇ, ਖਿਨ ਖਿਨ ਭੁੱਲਣ ਹਾ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਤ, ਔਗੁਣਾਂ ਵਿੱਚ ਹੀ ਪ੍ਰਵਿਰਤ। ਬਖਸ਼ ਲਓ ਸੱਚੇ ਪਾਤਸ਼ਾਹ, ਤੇਰੇ ਹਾਂ ਭੁੱਲਾ ਚੁੱਕਾ ਪ੍ਰਭ ਤੇਰੇ, ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਤੇਰੇ ਹੀ ਪੈਦਾ ਕੀਤੇ ਹੋਏ ਹਾਂ, ਤੂੰ ਹੀ ਮਾਤਾ ਪਿਤਾ ਹੈ, ਤੂੰ ਹੀ ਜਨਮ ਦਿੱਤਾ ਹੈ, ਤੂੰ ਹੀ ਮਾਇਆ ਭਰਮ ਜਾਲ ਪੈਦਾ ਕੀਤਾ ਹੈ, ਤਾਂ ਹੀ ਭੁੱਲਦੇ ਹਾਂ ਵਾਰ ਵਾਰ। ਤੇਰੇ ਹਾਂ ਮਹਾਰਾਜ, ਤੇਰਾ ਉਲਟ ਆਸਰਾ ਲਿਆ, ਗੁਰੂ ਦੇ ਸਨਮੁਖ ਹੋ ਕੇ, ਹੋਰ ਕੋਈ ਆਸਰਾ ਨਹੀਂ ਹੈ, ਤੇਰੀ ਸ਼ਰਨ ਪ੍ਰਾਪਤ ਕੀਤੀ ਹੈ, ਤੇਰੇ ਹਾਂ ਸੱਚੇ ਪਾਤਸ਼ਾਹ। ਅਕਾਲ ਪੁਰਖ ਜਿਉਂ ਭਾਵ ਹੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜ, ਹਮ ਭੂਲ ਵਿਗਾੜੈ ਦਿਨ ਸਰਾਤ, ਹਰ ਲਾਜ ਰਖਾਏ। ਗੁਰੂ ਰਾਮਦਾਸ ਜੀ ਹਰ ਰੋਜ਼ ਅਰਦਾਸ ਕੀਤੀ ਆਪ ਜੀ ਨੇ, ਜਿਉਂ ਭਾਵ ਹੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਰੱਖ ਲਓ, ਤੁਹਾਡੀ ਸਰਨ ਵਿੱਚ ਆ ਗਏ। ਹਮ ਭੂਲ ਵਿਗਾੜੈ ਦਿਨ ਸਰਾਤ, ਹਰ ਲਾਜ ਰਖਾਏ। ਆਪਦਿਆਂ ਨੂੰ ਆਪਦਿਆਂ ਦੀ ਲੱਜਾ ਹੁੰਦੀ ਹੈ, ਅਸੀਂ ਦਿਨੇ ਰਾਤ ਭੁੱਲਾਂ ਕਰਦੇ, ਵਿਗਾੜ ਕਰਦੇ ਹਾਂ, ਤੁਸੀਂ ਸਾਡੀ ਲੱਜਾ ਰੱਖੋ ਰਖਾਓਗੇ, ਭਰੋਸਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਹਮ ਬਾਹਰ ਇੱਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਅਸੀਂ ਅਣਜਾਣ ਬਾਰਕਿਆਂ ਬੱਚੇ ਹਾਂ ਤੁਹਾਡੇ, ਤੁਸੀਂ ਸਾਡੇ ਸਿਆਣੇ ਸੁਗੜ ਪਿਤਾ, ਸੋਹਣੀ ਸਿੱਖਿਆ ਦੇ ਕੇ ਸਮਝਾ ਦਿਓ, ਭੁੱਲਿਆਂ ਜਾਂਦਿਆਂ ਨੂੰ ਫਿਰ ਰਾਹ ਪਾ ਦਿਓ। ਸੱਚੇ ਪਾਤਸ਼ਾਹ, ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ। ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਦਾਸ ਕਹੇ ਗਏ ਹਾਂ, ਤੁਹਾਨੂੰ ਪੈਜ ਹੈ, ਤੁਸੀਂ ਸਾਡੀ ਇੱਜ਼ਤ ਰਖਾਉਣ ਵਾਲੇ ਹੋ, ਰੱਖਣ ਵਾਲੇ ਹੋ, ਤੁਹਾਡੇ ਹਾਂ, ਤੁਝ ਬਿਨ ਦੂਜਾ ਅਵਰ ਨਾ ਕੋਈ, ਭੁੱਲਾ ਚੁੱਕਾ ਪ੍ਰਭ ਤੇਰੇ ਰਹਾਉ। ਹੁਣ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ, ਨਾ ਸਾਡੇ ਕੋਲ ਕੋਈ ਰਿਧੀਆਂ ਵਾ, ਨਾਮ ਜਪਣ ਨਾਲ ਅਰਾਧਨ ਨਾਲ ਸਭ ਕੁਝ ਆਉਂਦਾ ਹੈ, ਲੇਕਿਨ ਇਹ ਅਵਸਥਾ ਤੇ ਹੁੰਦਾ ਹੈ। ਰੱਬ ਦੇ ਪਿਆਰੇ ਦੀ ਅਵਸਥਾ ਕਿੰਨੀ ਉੱਚੀ ਹੈ, ਜਿਹਨੂੰ ਨਾਮ ਦਾ ਰਸ ਆ ਜਾਂਦਾ ਹੈ ਉਹ ਇਹਨਾਂ ਰਿਧੀਆਂ ਸਿੱਧੀਆਂ ਪਦਾਰਥਾਂ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਹੈ, ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ, ਪਹੁੰਚ ਜਾਂਦਾ ਉਹਦੇ ਤੱਕ, ਅਪਹੁੰਚ ਤੱਕ ਪਹੁੰਚ ਹੋ ਜਾਂਦੀ ਹੈ, ਗਮਤਾ ਹੋ ਜਾਂਦੀ, ਜਿਹੜਾ ਨਾਮ ਦੇ ਰਸ ਨੂੰ ਨਹੀਂ ਛੱਡਦਾ ਇਹਨਾਂ ਵਿੱਚ ਨਹੀਂ। ਇਹ ਨਹੀਂ ਭਾਵ ਵੀ ਮਹਾਰਾਜ ਕੋਲ ਰਿਧੀਆਂ ਹੈ ਹੀ ਨਹੀਂ ਸੀ, ਇਹ ਕਹਿ ਰਹੇ ਨੇ ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ, ਸਾਡੇ ਕੋਲ ਕੁਝ ਵੀ ਨਹੀਂ ਹੈ, ਸਭ ਕੁਝ ਆਉਂਦਾ, ਭਗਤਾਂ ਦੇ ਮਗਰ ਮਗਰ ਲੱਗੀਆਂ ਫਿਰਦੀਆਂ ਨੇ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ, ਨਾਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ, ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ। ਸੋ ਜਿਨ੍ਹਾਂ ਕੋਲ ਨਾਮ ਹੁੰਦਾ ਹੈ ਪਰ ਉਹ ਨਾਮ ਦੇ ਰਸ ਨੂੰ ਛੱਡ ਕੇ ਇਹਨਾਂ ਵਿੱਚ ਨਹੀਂ ਪੈਂਦੇ, ਧਾਰਨ ਨਹੀਂ ਕਰਦੇ ਇਹਨਾਂ ਰੱਬ ਦੇ ਪਿਆਰੇ, ਜਿੱਥੇ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਹੈ, ਕਿਉਂ ਛੱਡਣ। ਆਪ ਜੀ ਕੋਲ ਵੀ ਸਨ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਨੇ, ਜਿੱਥੇ ਸ਼ਬਦ ਉਚਾਰਿਆ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪਹਿਲੇ ਪ੍ਰਗਾਸ਼ ਇਹੀ ਹੁਕਮਨਾਮੇ ਆਏ ਸੀ, ਹਰ ਇਹਦੇ ਵਿੱਚ ਹੀ ਆਉਂਦਾ ਰਿੱਧ ਸਿੱਧ ਨਵ ਨਿਧ, ਨਵ ਨਿਧ ਰਿੱਧ ਸਿੱਧ ਦੀਨੇ ਕਰਤੇ, ਟੋਟ ਨਾ ਆਵੈ ਕਾਈ ਰਾਮ, ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸੁਵਾਈ ਰਾਮ। ਦੂਜੀ ਪੌੜੀ ਵਿੱਚ ਹੀ ਬਚਨ ਨੇ ਸੱਚੇ ਪਾਤਸ਼ਾਹ ਜੀ, ਨਵ ਨਿਧ ਰਿੱਧ ਸਿੱਧ ਦੀਨੇ ਕਰਤੇ, ਨੌ ਨਿਧੀਆਂ ਰਿਧੀਆਂ
ਅੰਨ ਦੀ ਅਤੋਟਤਾ ਆਦਿਕ ਸਿੱਧ ਸਿੱਧੀਆਂ 18 ਤਰ੍ਹਾਂ ਦੀਆਂ ਨੇ ਗੁਪਤ ਖਜ਼ਾਨੇ ਨੇ, ਭਗਤਾਂ ਕੋਲ ਆਉਂਦੀਆਂ ਨੇ ਮਗਰ ਮਗਰ ਫਿਰਦੀਆਂ ਨੇ। ਨਵ ਨਿਧ ਰਿਧ ਸਿੱਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ, ਕੋਈ ਤੋਟ ਨਹੀਂ ਆਉਂਦੀ। ਜੋਗੀਆਂ ਕੋਲ ਇਹ ਸੀ, ਇਹਨਾਂ ਨੂੰ ਵਰਤ ਕੇ ਉੱਡੇ ਫਿਰਦੇ ਸੀ, ਇਹਨਾਂ ਵਿੱਚ ਹੀ ਪਰਚ ਗਏ ਸੀ, ਪਰ ਰੱਬ ਦੇ ਪਿਆਰੇ ਨਹੀਂ ਪਰਚਦੇ, ਹੈ ਤੇ ਮਾਇਆ ਹੀ ਆ ਨਾ। ਤਾਂ ਹੀ ਕਿਹਾ ਸੀ ਜਪਜੀ ਸਾਹਿਬ ਵਿੱਚ, ਰਿੱਧ ਸਿੱਧ ਅਵਰਾ ਸਾਧ, ਰਿਧੀਆਂ ਸਿੱਧੀਆਂ ਹੋਰਨਾਂ ਦਾ ਸਵਾਦ ਹੁੰਦਾ, ਸਾਡਾ ਸਵਾਦ ਨਹੀਂ। ਗੁਰੂ ਨਾਨਕ ਦੇਵ ਸਾਹਿਬ ਜੀ ਇਹ ਸਿੱਧ ਸਿੱਧਾਂ ਨਾਲ ਚਰਚਾ ਕਰਦਿਆਂ ਜਪਜੀ ਸਾਹਿਬ ਉਚਾਰਨ ਕੀਤਾ। ਯੋਗੀਆਂ ਕੋਲ ਰਿਧੀਆਂ ਸਿੱਧੀਆਂ ਸੀ, ਇਹ ਰਿੱਧੀ ਹੁੰਦੀ ਅੰਨ ਦੀ ਅਤੋਟਤਾ ਕਰਨੀ। ਪੰਜ ਸੇਰ ਅੰਨ ਜਿਹੜੇ ਸਾਧ ਹੁੰਦੇ ਸੀ, ਪੰਜ ਸੇਰ ਅੰਨ ਲੈ ਕੇ ਹਿੰਦੂ ਮਤ ਦੇ ਸਾਧ ਵੀ ਪਹਿਲਾਂ ਮੰਤਰ ਪੜ੍ਹ ਕੇ ਮੰਤਰਾਂ ਨਾਲ ਆਪਣੀ ਜਪ ਤਪ ਦੇ ਨਾਲ ਅਤੇ ਉਹ ਭੰਡਾਰਾ ਲਾ ਆਉਂਦੇ ਸੀ, ਲਾ ਉਹ ਮੁੱਕਦਾ ਹੀ ਨਹੀਂ ਸੀ, ਇਹਨੂੰ ਰਿੱਧੀ ਕਿਹਾ ਹੈ। ਇਹ ਯੋਗੀਆਂ ਕੋਲ ਵੀ ਸਨ, ਤਾਂ ਹੀ ਮਹਾਰਾਜ ਜੀ ਨੇ ਕਿਹਾ ਸੀ ਸਾਨੂੰ, ਅਸੀਂ ਇਹਦੇ ਵਿੱਚ ਪਰਚਣ ਵਾਲੇ ਨਹੀਂ ਹੈ। ਰਿੱਧ ਸਿੱਧ ਅਵਰਾ ਸਾਧ, ਹੋਰਨਾਂ ਦਾ ਸਵਾਦ ਹੈ, ਤੁਹਾਡਾ ਸਵਾਦ ਆ ਰਿਧੀਆਂ ਸਿੱਧੀਆਂ, ਸਾਡਾ ਸਵਾਦ ਨਹੀਂ। ਅਸੀਂ ਤਾਂ ਇਹ ਮੰਗਿਆ ਸੱਚੇ ਪਾਤਸ਼ਾਹ ਅੱਖਾਂ ਜੀਵਾਂ ਵਿਸਰੈ ਮਰ ਜਾਓ, ਆਖਦੇ ਹਾਂ ਤਾਂ ਜਿਉਂਦੇ ਜੇ ਭੁੱਲਦਾ ਤੂੰ ਮਰਨ ਤੁਲ ਹੁੰਦੇ ਹਾਂ, ਤੇਰਾ ਨਾਮ ਨਾ ਭੁੱਲੇ, ਨਾਮ ਦਾ ਆਸਰਾ ਇੱਕ ਰਸ ਦੇ ਸੱਚੇ ਪਾਤਸ਼ਾਹ। ਇਹਦਾ ਭਾਵ ਇਹ ਹੈ, ਇਹ ਨਹੀਂ ਵੀ ਮਹਾਰਾਜ ਕੋਲ ਨਹੀਂ ਸੀ, ਆਪ ਜੀ ਦੇ ਬਚਨ ਨੇ ਸਨ ਰਿਧੀਆਂ ਸੀ, ਕਰਤੇ ਨੇ ਸਭ ਕੁਝ ਦਿੱਤਾ ਹੈ। ਜਦੋਂ ਸਰੋਵਰ ਦੀ ਸੇਵਾ ਕਰਵਾਈ, ਸੰਪੂਰਨ ਕਰਾਉਣਾ ਸੀ, ਪੱਕਾ ਕਰਾਉਣਾ ਸੀ, ਹਰਿਮੰਦਰ ਸਾਹਿਬ ਸਾਜਣਾ ਸੀ, ਬੜੀ ਮਾਇਆ ਦੀ ਲੋੜ ਸੀ। ਮਾਇਆ ਤੋਂ ਬਿਨਾਂ, ਪਦਾਰਥਾਂ ਤੋਂ ਬਿਨਾਂ ਨਹੀਂ ਕਾਰਜ ਹੁੰਦੇ, ਏਡੇ ਏਡੇ ਕਾਰਜ ਆਪ ਜੀ ਨੇ ਕੀਤੇ ਨੇ। ਤਰਨ ਤਾਰਨ ਸਰੋਵਰ ਬਹੁਤ ਵੱਡਾ ਹੈ, ਕਿੰਨਾ ਖਰਚ ਆਇਆ ਹੋਏਗਾ ਉਸ ਵੇਲੇ ਏਡਾ ਸਰੋਵਰ ਲਾਉਣ ਅਤੇ ਬਣਾਉਣ 'ਤੇ, ਕਿੰਨੀ ਇੱਟ ਲੱਗੀ ਹੈ। ਤਾਂ ਹੀ ਕਹਿ ਰਹੇ ਨੇ ਪੂਰਾ ਗੁਰਤਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ, ਤੋਟ ਨਾ ਕਤਹੂ ਆਵੈ ਮੇਰੇ ਪੂਰੇ ਸਤਿਗੁਰ ਭਾਵ ਹੈ। ਸੋਰ ਠਰਾਗ ਵਿੱਚ ਆਪ ਜੀ ਦੇ ਬਚਨ ਨੇ, ਕਿਸੇ ਤਰ੍ਹਾਂ ਦੀ ਤੋਟ ਨਹੀਂ ਸੀ, ਮਾਇਆ ਪਿੱਛੇ ਪਿੱਛੇ ਚੱਲੀ ਫਿਰਦੀ ਸੀ, ਪਿੱਛੇ ਲੱਗ ਚੱਲੀ ਮਾਇਆ। ਰਿੱਧ ਨਾ ਸਿੱਧ ਨਾ ਬੁੱਧ ਪ੍ਰਗਾਸ, ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ, ਨਾ ਰਿਧੀਆਂ ਨਾ ਸੱਚੇ ਪਾਤਸ਼ਾਹ ਆਤਮ ਪਛਾਣੀ ਬੁੱਧੀ ਨਿਮਰਤਾ, ਨਾ ਅਸੀਂ ਰਿਧੀਆਂ ਨੂੰ ਹੀ ਬੁੱਧੀ ਵਿੱਚ ਧਾਰਨ ਕੀਤਾ, ਰਿਧੀਆਂ ਨੂੰ ਆਦਿਕ ਪਦਾਰਥ ਫੋਕੀ ਵਡਿਆਈ ਨੂੰ ਬੁੱਧੀ ਵਿੱਚ ਨਹੀਂ ਧਾਰਨ ਕੀਤਾ, ਇਹ ਤੋਂ ਨਿਰਲੇਪ ਹੋ ਗਏ। ਨਾ ਸਿੱਧ ਪ੍ਰਗਾਸ, ਨਾ ਸਿੱਧੀਆਂ ਹੀ ਪ੍ਰਗਾਸ਼ ਨੇ, ਪ੍ਰਗਟ ਕੋਈ ਨਾ ਸਿੱਧੀਆਂ ਹੀ ਚਾਹੁੰਦੇ ਹਾਂ ਤੁਹਾਡੇ ਤੋਂ, ਸਾਨੂੰ ਇਹ ਵੀ ਭੁੱਖ ਨਹੀਂ ਹੈ। ਸੱਚੇ ਪਾਤਸ਼ਾਹ ਇਹ ਨਾਮ ਦੀਆਂ ਭਾਵੇਂ ਦਾਸੀਆਂ ਹੁੰਦੀਆਂ ਨੇ, ਰਿੱਧ ਸਿੱਧ ਨਾਵ ਹੈ ਕੀ ਦਾਸੀ, ਨਾਮ ਜਪਣ ਵਾਲੇ ਦੀਆਂ ਚੇਲੀਆਂ ਹੋ ਕਹਿੰਦੀਆਂ ਸਾਨੂੰ ਵਰਤ ਲਓ, ਆਪ ਕਾਰਜ ਹੁੰਦੇ ਨੇ। ਤਾਂ ਹੀ ਕਿਹਾ ਨਾ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਆਰਾਧਿਆ ਦਰਗਾਹ ਸੱਚ ਖਰੇ। ਇੱਥੋਂ ਦੇ ਕਾਜ ਵੀ ਸਾਰੇ ਸੰਪੂਰਨ ਹੋ ਜਾਂਦੇ ਨੇ, ਦਰਗਾਹ ਵਿੱਚ ਵੀ ਸੱਚੇ ਖਰੇ ਹੋ ਨਿਬੜਦੇ ਨੇ, ਜਿਨ੍ਹਾਂ ਪੂਰੇ ਗੁਰੂ ਦੇ ਚਰਨਾਂ ਨਾਲ ਲਾ ਕੇ ਆਰਾਧਿਆ ਜਪਿਆ। ਮਹਾਰਾਜ ਸੱਚੇ ਪਾਤਸ਼ਾਹ ਅਤੇ ਫੁਰਨਾ ਕਰਨ ਝੱਟ ਪੂਰਾ ਹੁੰਦਾ ਹੈ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ ਚਿਤਵਨੀ, ਚੇਤੇ 'ਚ ਆਉਣਾ ਚਾਹੀਦਾ ਫੁਰਨਾ ਉਸ ਵੇਲੇ ਝੱਟ ਪੂਰਾ। ਜਿਹਦੀ ਬਿਰਤੀ ਸੱਚਾ ਪ੍ਰੇਮ ਹੈ, ਨਾਮ ਨਾਲ ਜੁੜੀ ਹੁੰਦੀ ਹੈ, ਹਿਰਦਿਓਂ ਜੁੜਿਆ ਹੁੰਦਾ ਜੋ। ਰਿੱਧ ਨਾ ਬੁੱਧ, ਬੁੱਧੀ ਵਿੱਚ ਕੋਈ ਰਿਧੀਆਂ ਦੀ ਵੀ ਭੁੱਖ ਨਹੀਂ ਹੈ। ਸੱਚੇ ਪਾਤਸ਼ਾਹ ਨਾ ਸਿੱਧ ਪ੍ਰਗਾਸ, ਨਾ ਪ੍ਰਗਾਸ ਪ੍ਰਗਟੀ ਸਿੱਧੀਆਂ ਚਾਹੁੰਦੇ ਹੈ, ਇਹ ਵੀ ਸਾਨੂੰ ਭੁੱਖ ਨਹੀਂ ਹੈ।
ਸੋ ਸੱਚੇ ਪਾਤਸ਼ਾਹ ਭਾਵੇਂ ਤੁਸੀਂ ਹੱਥ ਦੀ ਹਥੇਲੀ 'ਤੇ ਰੱਖਣ ਨੂੰ ਤਿਆਰ ਹੈ, ਰੱਖ ਦਿੰਦੇ ਹੋ ਆਪਣੇ ਭਗਤ। ਨਵ ਨਿਧੀ ਸੋ ਠਾਕੁਰ ਕਰ ਤਲ ਧਰੇ ਆ। ਗੁਰੂ ਰਾਮਦਾਸ ਜੀ ਦੇ ਬਚਨ ਨੇ ਹਰ ਰੋਜ਼ ਰਹਿਰਾਸ ਸਾਹਿਬ 'ਚ ਪੜ੍ਹਦੇ ਹਾਂ, ਠਾਕੁਰ ਕਰ ਤਲ ਧਰੇ ਆ। ਠਾਕੁਰੂ ਮਾਲਕ ਨੇ ਹੱਥ ਦੀ ਤਲੀ 'ਤੇ ਰੱਖ ਦਿੰਦਾ ਰੱਬ ਦੇ ਪਿਆਰੇ, ਜਿੰਨਾ ਮਰਜ਼ੀ ਵਰਤ ਲਓ, ਪ੍ਰਤੱਖ ਸਾਹਮਣੇ ਹੁੰਦੀਆਂ ਨੇ, ਭਾਵ ਰਿਧੀਆਂ ਸਿੱਧੀਆਂ ਸ਼ਕਤੀਆਂ ਪਦਾਰ ਸਾਹਮਣੇ ਹੁੰਦੀਆਂ, ਖੜੋਤੀਆਂ ਵਰਤ ਲਓ। ਇਹ ਵੀ ਪ੍ਰਗਟ ਨਹੀਂ ਚਾਹੁੰਦੇ ਅਸੀਂ ਮਹਾਰਾਜ, ਇਹਨਾਂ ਦੀ ਵੀ ਕੋਈ ਭੁੱਖ ਨਹੀਂ ਹੈ ਨਾ ਰਿਧੀਆਂ ਦੀ, ਬੁੱਧੀ ਵਿੱਚ ਵਾਸ਼ਨਾ ਹੈ ਨਾ ਕੋਈ ਸਿੱਧੀ ਆਦਿਕ ਭੁੱਖ। ਵਿਖੇ ਵਿਆਦ ਕੇ ਗਾਵ ਮਹਿਬਾਸ, ਮਹਾਰਾਜ ਵਿਖੇ ਵਿਆਦ, ਵਿਖੇ ਮਾਇਆ ਵਿਸ਼ੇ ਵਿਕਾਰਾਂ ਦੇ ਵਿਆਦ, ਇਹ ਜੋ ਬਿਮਾਰ ਆ ਸਰੀਰ, ਰੋਗਾਂ ਦਾ ਮਾਰਿਆ ਹੋਇਆ ਹੈ, ਰੋਗਾਂ ਦਾ ਖਾਧਿਆ ਹੋਇਆ, ਬਿਮਾਰੀਆਂ ਦਾ, ਗਾਵ ਮਹਿਬਾਸ ਇਹਦੇ ਵਿੱਚ ਵਾਸਾ ਰਵੇ। ਸੱਚੇ ਪਾਤਸ਼ਾਹ ਇਹ ਵੀ ਸਾਡੇ ਅੰਦਰ ਨਹੀਂ, ਇਹ ਸਰੀਰ ਨਾਲ ਹੀ ਮੋਹ ਲੱਗਾ ਰਵੇ। ਗਾਵ ਮਹਿਬਾਸ ਇਹਦੇ ਵਿੱਚ ਵਾਸਾ ਰਵੇ ਮਨ ਦਾ, ਮਨ ਇਹਦੇ ਵਿੱਚ ਹੀ ਲੱਗਾ ਰਹਿੰਦਾ ਹੈ, ਤਨ ਦੇ ਨਾਲ ਹੀ ਅਟੈਚਮੈਂਟ ਹੈ ਇਹਦੀ, ਮੋਹ ਹੈ ਗਾੜਾ ਤਨ ਦੇ ਨਾਲ ਹੀ, ਇਹਦੀ ਮੈਂ ਮੇਰ ਵਿੱਚ ਹੀ ਲੱਗਾ ਰਹਿੰਦਾ, ਹੰਗਤਾ ਮਮਤਾ ਵਿੱਚ। ਵਿਖੇ ਵਿਆਦ ਕੇ ਗਾਵ ਮੈਂ ਬਾਸ, ਵਿਸ਼ੇ ਵਿਕਾਰਾਂ ਦੇ ਵਿੱਚ ਲੱਗ ਕੇ ਜਿਹੜਾ ਇਹ ਸਰੀਰ ਹੈ ਰੋਗੀ ਹੋ ਜਾਂਦਾ, ਭੋਗੰ ਤਾਂ ਰੋਗੰ। ਮਹਾਰਾਜ ਸੱਚੇ ਪਾਤਸ਼ਾਹ ਮਾਇਆ ਦੇ ਪ੍ਰਤੱਖ ਮਾਇਆ ਦੇ ਵਿਆਧੀਆਂ ਵਿੱਚ, ਵਿਆਧੀ ਤੋਂ ਭਾਵ ਹੁੰਦਾ ਰੋਗ, ਬਿਮਾਰੀਆਂ, ਸਰੀਰਕ ਬਿਮਾਰੀਆਂ ਆਦਿ, ਵਿਆਧੀ ਉਪਾਧੀ ਤਿੰਨ ਤਰ੍ਹਾਂ ਦੇ ਹੁੰਦੇ ਨੇ। ਵਿਆਧੀ ਕਹਿੰਦੇ ਸਰੀਰਕ ਬਿਮਾਰੀਆਂ, ਇਹਦੇ ਵਿੱਚ ਹੀ ਵਾਸਾ, ਇਹਨਾਂ ਨੂੰ ਪਾ ਕੇ ਵੀ ਮਹਾਰਾਜ ਇਹਦੇ ਵਿੱਚ ਹੀ ਵਾਸਾ ਰਹਿੰਦਾ ਹੈ, ਫਿਰ ਵੀ ਨੇ ਰੋਗ ਨਹੀਂ ਹੁੰਦੇ, ਭੁੱਖ ਨਹੀਂ ਮਿਟਦੀ ਵਿਕਾਰਾਂ ਦੀ ਮਾਇਆ ਦੀ, ਤਪਸ਼ੀ ਵੱਧਦੀ ਹੈ, ਇਹੀ ਰੋਗ ਲੱਗਦੇ ਨੇ ਸਰੀਰ ਨੂੰ। ਵੇਖਿਆ ਵਿਆਦ ਕੇ ਗਾਵ ਮਹਿਬਾਸ,

ਇਹ ਸੱਚੇ ਪਾਤਸ਼ਾਹ ਫਿਰ ਤੈਨੂੰ ਨਹੀਂ ਮਿਲਿਆ ਜਾਂਦਾ। ਇਸੇ ਕਰਕੇ ਕਿਹਾ ਸੀ ਕਬੀਰ ਚੱਲ ਇੱਥੇ ਹਰ ਮਿਲਣ ਕੋ, ਬੀਚੈ ਅਟਕਿਓ ਚੀਤ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨ ਮੀਤ। ਚੱਲ ਇੱਥੇ ਹਰ ਮਿਲਣ ਕੋ, ਬੀਚੈ ਅਟਕਿਓ ਚੀਤ। ਰਿਧੀਆਂ ਸਿਧੀਆਂ ਵਿਖਾ ਕੇ ਬਹੁਤ ਮਿੱਤਰ ਬਣਾ ਲਏ, ਬਹੁਤ ਉਪਾਸ਼ਕ ਬਣਾ ਲਏ, ਲੋਕ ਬਹੁਤ ਮਗਰ ਲਾ ਲਏ, ਲੱਗ ਜਾਂਦੇ ਨੇ ਸੈਂਕੜੇ ਹਜ਼ਾਰਾਂ ਲੋਕ ਮਗਰ ਜੈ ਜੈਕਾਰ ਕਰਨ ਵਾਲੇ। ਸੋ ਸਿੱਖ ਸਾਖਾ ਬਹੁਤੇ ਕੀ, ਬਹੁਤ ਬਣਾ ਲਏ ਸਿੱਖ ਸਖੇ ਮਿੱਤਰ। ਕੇਸੋ ਕੀ ਉਹ ਨਮੀਰ, ਉਹਦੇ ਨਾਲ ਚਿੱਤ ਬਿਰਤੀ ਇਕਾਗਰ ਕਰਕੇ ਨਾਮ ਦਾ ਰਸ ਨਹੀਂ ਲਿਆ, ਉਹਨੂੰ ਮਿੱਤਰ ਨਹੀਂ ਬਣਾਇਆ। ਘਰੋਂ ਤਾਂ ਚੱਲੇ ਸੀ, ਵੈਰਾਗ ਥੋੜ੍ਹਾ ਜਿਹਾ ਪੈਦਾ ਹੋਇਆ ਸੀ, ਗਧੇ ਵੈਰਾਗ ਵਾਂਗ। ਚੱਲ ਇੱਥੇ ਹਰ ਮਿਲਣ ਕਹੋ, ਚੱਲੇ ਤਾਂ ਸੀਗੇ ਰੱਬ ਨੂੰ ਮਿਲਾਂਗੇ, ਬੰਦਗੀ ਕਰਾਂਗੇ। ਕੀ ਪਿਆ, ਰੱਬ ਨੂੰ ਪਾਵਾਂਗੇ, ਉਹਦੇ ਧਿਆਨ ਵਿੱਚ ਜੁੜਾਂਗੇ, ਆਨੰਦ ਲਵਾਂਗੇ। ਚੱਲ ਇੱਥੇ ਹਰ ਮਿਲਣ ਕਹੋ, ਬੀਚੈ ਅਟਕਿਓ ਚੀਤ। ਲੇਕਿਨ ਥੋੜ੍ਹੀ ਜਿਹੀ ਮਾਇਆ ਆਈ ਨਹੀਂ, ਚਲਕਾਰੇ ਵੱਜੇ ਨਹੀਂ, ਰਿਧੀਆਂ ਸਿਧੀਆਂ ਆਈਆਂ ਨਹੀਂ, ਅਤੇ ਵਿੱਚ ਫਸਿਆ ਨਹੀਂ, ਇਹਨਾਂ ਦੇ ਵਿੱਚ ਹੀ ਫਟ ਗਿਆ, ਮੰਜ਼ਿਲ 'ਤੇ ਨਹੀਂ ਪਹੁੰਚ ਸਕਿਆ, ਫਸ ਗਿਆ ਅੱਧ ਵਿਚਕਾਰੇ, ਨਹੀਂ ਮੰਜ਼ਿਲ ਪਾਈ। ਦੇਖਿਆ ਵਿਆਦ ਕੇ ਗਾਵ ਮੈਂ ਬਾਸ, ਇਹਨਾਂ ਕਰਕੇ ਜਿਹਨਾਂ ਗ੍ਰਹਿਣ ਵੀ ਕੀਤਾ ਇਹ ਹਾਲਤ ਹੁੰਦੀ ਹੈ, ਸਰੀਰ ਦੇ ਵਿੱਚ ਹੀ ਵਾਸਾ ਹੋ ਜਾਂਦਾ ਹੈ। ਸੰਸਾਰੀ ਲੋਕਾਂ ਤੋਂ ਵੀ ਵੱਧ ਮਾਇਆ ਦੇ ਵਿੱਚ ਲੰਪਟ ਹੋ ਜਾਂਦਾ ਹੈ। ਪਾਪ ਖੰਡਨ ਪ੍ਰਭ ਤੇਰੋ ਨਾਮ, ਹੇ ਪ੍ਰਭੂ ਸੱਚੇ ਪਾਤਸ਼ਾਹ ਸਾਰੇ ਪਾਪਾਂ ਗੁਨਾਹਾਂ ਨੂੰ ਖੰਡ ਦੇਣ ਵਾਲਾ ਤੇਰਾ ਨਾਮ ਹੈ, ਖੰਡਨ ਕਰ ਦੇਣ ਵਾਲਾ ਤੇਰਾ ਨਾਮ ਹੈ, ਦੂਰ ਕਰ ਦੇਣ ਵਾਲਾ ਤੇਰਾ ਨਾਮ ਹੈ, ਬਚਾ ਲੈਣ ਵਾਲਾ ਤੇਰਾ ਨਾਮ ਹੈ ਸੱਚੇ ਪਾਤਸ਼ਾਹ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਦੋਂ ਤੇਰੇ ਨਾਮ ਦਾ ਰੰਗ ਚੜ ਜਾਂਦਾ ਹੈ ਮਨ ਰੂਪੀ ਵਸਤਰ ਨੂੰ, ਪ੍ਰੇਮ ਪੈਦਾ ਹੋ ਕੇ ਪ੍ਰੇਮ ਦੇ ਪਾਣੀ ਨਾਲ ਭਿੱਜ ਕੇ ਜਦੋਂ ਨਾਮ ਦਾ ਰੰਗ ਚੜ੍ਹਦਾ ਹੈ ਤਾਂ ਉਸ ਵੇਲੇ ਸਾਰੇ ਪਾਪ ਗੁਨਾਹ ਇਹਦੇ ਧੁੱਪ ਜਾਂਦੇ ਨੇ। ਸੱਚੇ ਪਾਤਸ਼ਾਹ ਤੇਰਾ ਐਸਾ ਨਾਮ ਹੈ, ਤੂੰ ਅਗਣਤ ਜੀ ਕਾ ਦਾਤਾ, ਤੂੰ ਇੱਕ ਨਹੀਂ ਅਗਣਤ ਜੀਵਾਂ ਦਾ, ਗਿਣਤੀ ਕੋਈ ਨਹੀਂ ਹੈ। 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂ ਕੋ ਤਦਕਾ। ਸੋ ਗੁਰਮੁਖ ਸੰਗਤ ਸਭੈ ਵਿਚਾਰੋ, ਵਾਹ ਵਾਹੋ ਕਾ ਵੱਡਾ ਤਮਸ, ਅਗਣਤ ਜੀਵਾਂ ਦਾ ਤੂੰ ਦਾਤਾ ਹੈ, ਸਾਰਿਆਂ ਨੂੰ ਜੀ ਦਾਨ ਦੇਣ ਵਾਲਾ ਹੈ, ਪਜੀਵਕਾ ਦਾ ਦਾਨ ਦੇਣ ਵਾਲਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ, ਦੈਨ ਹਾਰ ਸਦ ਜੀਵਨ ਹਾਰਾ, ਮਨ ਮੂਰਖ ਕਿਉ ਤਾਹੇ ਬਿਸਾਰਾ। ਤੂੰ ਐਸਾ ਦਾਤਾ ਹੈ ਜਿਸ ਹੈ ਜਨਾਬ ਹੈ ਤਿੰਨ ਤੂੰ ਜਾਤਾ, ਹਾਂ ਇਹਨਾਂ ਜੀਵਾਂ ਦੇ ਵੱਸ ਨਹੀਂ, ਸਾਡੇ ਕੋਈ ਵੱਸ ਨਹੀਂ, ਜਿਸ ਨੂੰ ਤੁਸੀਂ ਜਣਾ ਦਿੰਦੇ ਹੋ, ਸਮਝਾ ਦਿੰਦੇ ਹੋ, ਆਪਣੀ ਸੂਝ ਬੂਝ ਗਿਆਤ ਸੋਝੀ ਦੇ ਦਿੰਦੇ ਹੋ, ਗੁਰੂ ਦੇ ਨਾਲ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੇ ਸ਼ਬਦ ਰਾਹੀਂ ਗਿਆਨ ਰਾਹੀਂ ਆਪ ਜੀ ਆਪਣਾ ਧਿਆਨ ਦੇ ਦਿੰਦੇ ਹੋ, ਸਮਾਧ ਚਿੱਤ ਕਰ ਦਿੰਦੇ ਹੋ। ਜਿਸ ਹੈ ਜਣਾਵੈ ਤਿੰਨ ਤੂੰ ਜਾਤਾ, ਜਿਹਨੂੰ ਤੁਸੀਂ ਆਪ ਜਣਾਉਂਦੇ ਉਹਨੇ ਤੈਨੂੰ ਜਾਣਿਆ, ਤੂੰ ਜਾਣ ਆਏ ਹੇ ਤਾਂ ਕੋਈ ਜਾਣੈ, ਜਿਸ ਨੂੰ ਤੁਸੀਂ ਆਪ ਜਣਾਉਂਦੇ ਜਣਾ ਦਿਨੋਂ ਕੋਈ ਵਿਰਲਾ ਤੈਨੂੰ ਜਾਣਦਾ ਹੈ ਪਾਉਂਦਾ ਹੈ। ਤੇਰਾ ਦੀਆ ਨਾਮ ਵਿਖਾਣਾ, ਉਹ ਫਿਰ ਹਰ ਵੇਲੇ ਤੇਰਾ ਬਖਸ਼ਿਆ ਨਾਮ ਹੀ ਉਚਾਰਨ ਕਰਦਾ ਹੈ, ਹੋਰ ਕੋਈ ਭੁੱਖ ਨਹੀਂ ਹੁੰਦੀ, ਨਾਮ ਦੀ ਭੁੱਖ ਹੁੰਦੀ, ਤਾਂ ਹੀ ਤੈਨੂੰ ਜਾਣਿਆ ਜਾਂਦਾ ਹੈ। ਭਗਤੀ ਦੁਆਰਾ ਹੀ ਤੇਰਾ ਗਿਆਨ ਹੁੰਦਾ ਹੈ, ਜਿਹਦੇ ਕੋਲ ਇੱਕ ਰਸ ਭਗਤੀ ਹੈ ਹਿਰਦੇ ਵਿੱਚ ਸਮਾਧੀ ਹੈ, ਉਹੀ ਤੈਨੂੰ ਜਾਣਦਾ ਸਮਝਦਾ ਹੈ, ਉਹੀ ਤੈਨੂੰ

ਨਿਸ਼ਕਾਮ ਹੋ ਕੇ ਹਿਰਦਿਓਂ ਜੋ ਧਿਆਉਂਦਾ ਹੈ ਇੱਕਮਿਕ ਹੋ ਜਾਂਦਾ ਹੈ। ਜਿਸ ਜਣਾਵੈ ਤੈਨ ਤੂੰ ਜਾ ਤੂੰ ਜਸਨੋ ਤੂੰ ਜਾਣਾ ਏ ਇਹ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਸੱਚੇ ਪਾਤਸ਼ਾਹ ਉਹ ਤੇਰਾ ਹਰ ਉਹ ਹਰੀ ਦੇ ਗੁਣਾਂ ਨੂੰ ਸਦਾ ਆਖ ਕਥਨ ਕਰਦਾ ਹੈ। ਤੇਰੀ ਬਖਸ਼ਿਸ਼ ਤੂੰ ਚਿੱਤ ਆਵੈ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਾਇਆ ਇਹ ਤੇਰੀ ਕਿਰਪਾ ਹੈ ਜੋ ਪਾਇਓ ਤਿਸ ਤੇਰੀ ਆਸ। ਹਾਂ ਸੱਚੇ ਪਾਤਸ਼ਾਹ ਜੋ ਵੀ ਜੀਵ ਤੁਸੀਂ ਪੈਦਾ ਕੀਤੇ ਨੇ ਉਹਨਾਂ ਸਾਰਿਆਂ ਨੂੰ ਤੇਰੀ ਆਸ ਹੈ ਤੇਰੇ ਆਸਰੇ ਨੇ ਸਭ ਕੋਈ ਤੇਰੇ 'ਤੇ ਸਭ ਕੋ ਆਸਾ ਤੇਰੀ ਬੈਠਾ ਸਭ ਕੋਈ ਤੇਰੀ ਆਸ 'ਤੇ ਬੈਠਾ। ਸੱਚੇ ਪਾਤਸ਼ਾਹ ਰਿੰਗੇ ਟੇਢੇ ਤਰੀਕੇ ਨਾਲ ਤੈਨੂੰ ਯਾਦ ਕਰਦੇ ਨੇ ਸਭ ਕੋਈ। ਸੱਚੇ ਪਾਤਸ਼ਾਹ ਸਭ ਕਿਨੂੰ ਤੇਰੀ ਆਸ ਹੈ ਸਗਲ ਅਰਾਧਾ ਪ੍ਰਭ ਗੁਣ ਤਾਸ। ਸੱਚੇ ਪਾਤਸ਼ਾਹ ਜਿਹਨੇ ਜੀਵ ਜੰਤੂ ਤੁਸਾਂ ਨੇ ਪੈਦਾ ਕੀਤੇ ਨੇ 84 ਲੱਖ ਜੂਨੀਆਂ ਗੁਣਾਂ ਦੇ ਖਜ਼ਾਨੇ ਹੇ ਵਾਹਿਗੁਰੂ ਗੁਣਾਂ ਦੇ ਖਜ਼ਾਨੇ ਗੁਣੀ ਨਿਧਾਨ ਸਗਲ ਅਰਾਧਾ ਤੈਨੂੰ ਪ੍ਰਭੂ ਸਾਰੇ ਅਰਾਧਦੇ ਨੇ ਸਾਰੇ ਯਾਦ ਕਰਦੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਸਾਰੇ ਜੀ ਜੰਗਲਾਂ ਦੇ ਧਰਤੀ 'ਤੇ ਰਹਿਣ ਵਾਲੇ ਪਾਣੀ ਵਿੱਚ ਰਹਿਣ ਵਾਲੇ ਆਕਾਸ਼ ਵਿੱਚ ਰਹਿਣ ਵਾਲੇ ਜੋ ਵੀ ਬੋਲਦੇ ਨੇ ਜੋ ਆਵਾਜ਼ਾਂ ਆ ਰਹੀਆਂ ਨੇ ਸਾਰੇ ਤੈਨੂੰ ਅਰਾਧਦੇ ਨੇ ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਇਹ ਤੇ ਰੱਬ ਦੇ ਪਿਆਰੇ ਨੂੰ ਸੁਣਾਈ ਦਿੰਦਾ ਨਾਮ ਨਾਮ ਦੇ ਧੁਨੀ ਸਾਰੇ ਸਮਾਈ ਹੋਈ ਨਾਮ ਹੀ ਉਚਾਰਨ ਹੁੰਦਾ ਹੈ। ਤਾਂ ਹੀ ਕਿਹਾ ਸੀ ਜੇਤਾ ਸੁਣਨਾ ਤੇਤਾ ਨਾਮ ਜੇਤਾ ਪੇਖਣ ਤੇਤਾ ਗਿਆਨ ਸਗਲ ਅਰਾਧਾ ਪ੍ਰਭ ਗੁਣ ਤਾਸ। ਬ੍ਰਹਮ ਗਿਆਨ ਹੋਣ 'ਤੇ ਸਮਝ ਪੈ ਜਾਂਦੀ ਹੈ ਨਾਮ ਦੀ ਸਹਿਜ ਧੁਨੀ ਸਾਰੇ ਸੁਣਾਈ ਦਿੰਦੀ। ਧਰਤ ਪਾਤਾਲ ਆਗਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ। ਧਰਤੀ ਪਾਤਾਲ ਆਕਾਸ਼ ਤਿੰਨੇ ਲੋਕ ਧੰਨ ਗੁਰੂ ਰਾਮਦਾਸ ਮਹਾਰਾਜ ਹੈ ਮੇਰੀ ਜਿੰਦ ਤੂੰ ਕਿਉਂ ਢਿੱਲ ਕੀਤੀ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ। ਸਾਰੇ ਵਾਹਿਗੁਰੂ ਵਾਹਿਗੁਰੂ ਹਰੀ ਜੋ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ ਉਹਦੇ ਨਾਮ ਨੂੰ ਧਿਆਉਂਦੇ ਨੇ ਸਗਲ ਅਰਾਧਾ ਪ੍ਰਭ ਗੁਣ ਤਾਸ ਨਾਨਕ ਦਾਸ ਤੇਰਾ ਕੁਰਬਾਨ। ਮਹਾਰਾਜ ਕਹਿੰਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਨਾਨਕ ਦਾਸ ਤੇਰਾ ਸੇਵਕ ਤੇਰੇ ਤੋਂ ਬਲਿਹਾਰ ਜਨ ਕੁਰਬਾਨ ਹੁੰਦਾ ਵਾਂ ਆਪਣਾ ਆਪ ਤੇਰੇ ਤੋਂ ਘੋਲ ਕਮਾਈ ਕੀਤਾ ਹੋਇਆ ਵਾਰਦੇ ਹਾਂ ਬੇਅੰਤ ਸਾਹਿਬ ਮੇਰਾ ਮਿਹਰਵਾਨ। ਤੂੰ ਮੇਰਾ ਮਾਲਕ ਆ ਸੱਚੇ ਪਾਤਸ਼ਾਹ ਤੂੰ ਬੇਅੰਤ ਹੈ ਤੇਰਾ ਅੰਤ ਕੋਈ ਨਹੀਂ ਹੈ ਐ ਸਾਹਿਬ ਮਾਲਕ ਤੂੰ ਬੇਅੰਤ ਹੈ ਤੂੰ ਬੇਅੰਤ ਕੋ ਵਿਰਲਾ ਜਾਣਾ। ਆਪ ਜੀ ਨੇ ਕਿਹਾ ਵਿਰਲਾ ਸਮਝਦਾ ਤੈਨੂੰ ਬੇਅੰਤ ਸਾਹਿਬ ਮੇਰਾ ਮਿਹਰਵਾਨ ਤੂੰ ਮਾਲਕ ਬੇਅੰਤ ਵੀ ਹੈ ਤੂੰ ਮੇਰੇ ਮਾਲਕ ਮਿਹਰਵਾਨ ਵੀ ਹੈ ਮਿਹਰਵਾਨ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਉ ਦੇ ਦਾਨ। ਤੂੰ ਕਾਹੇ ਡੋਲਹਿ ਪ੍ਰਾਣੀ ਆ ਤੁਧ ਰਾਖੈ ਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀ ਆ ਸੋਈ ਦੇ ਆਧਾਰ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਿਦਗਾਰ ਕੁਦਰਤ ਕੀਮ ਨਾ ਜਾਣੀ ਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮਹਿਸਾਹ। ਸੱਚੇ ਪਾਤਸ਼ਾਹ ਤੂੰ ਐਸਾ ਬੇਅੰਤ ਹੈ ਬੇਅੰਤ ਸਾਹਿਬ ਮੇਰਾ ਮਿਹਰਵਾਨ ਤੂੰ ਬੇਅੰਤ ਹੈ ਮਿਹਰਵਾਨ ਹੈ ਸੱਚੇ ਪਾਤਸ਼ਾਹ ਤੇਰਾ ਅੰਤ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਗਰੀਬ ਨਿਵਾਜ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ ਅੱਗੇ ਤੋਂ ਸਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ। ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਰੂਪ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ, ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਾਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ।

ਵਾਹਿਗੁਰੂ।

0: चढ़े सो उतरे पार
1: गुर पार तारनहार।

ਸਿਫਤਖ ਸੰਬੰਧੀ ਨੂਰ ਅਰਸਾ ਹੋਂ ਕੁਰਸਾ ਹੋਂ ਝੱਟੀਆ ਉਦ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਆ ਸੱਜਣਾ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾ ਹੋ ਜਿਸ ਪਾਸ

ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾ ਨਰੋਵਾ, ਦਿਨ ਰਹਿਣ ਨਾਮ ਧਿਆਏ ਦਾ, ਫਿਰ ਪਾਏ ਨਾਮ ਹੋ।

0: ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
0: ਪ੍ਰਭ ਕੈ ਸਿਮਰਨ ਦੁਸ ਮੰਟਰੈ
1: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ
0: ਪ੍ਰਭ ਕੈ

0: ਤਤਿ ਬੁਧ
1: ਪ੍ਰਭ ਕਾ ਸਿਮਰਨ ਜਪ ਤਾ ਪੂਜਾ
0: ਪ੍ਰਭ ਕਾ ਸਿਮਰਨ ਬਿਨਸੈ ਦੂਜਾ
1: ਪ੍ਰਭ ਕਾ ਸਿਮਰਨ ਤੀਰਥ ਇਸਨਾਨੀ
0: ਪ੍ਰਭ ਕਾ ਸਿਮਰਨ ਦਰਗਹਿ ਮਾਨੀ
1: ਪ੍ਰਭ ਕਾ ਸਿਮਰਨ ਹੋਏ ਸੋ ਭਲਾ
0: ਪ੍ਰਭ ਕਾ ਸਿਮਰਨ ਸੁਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ
0: ਨਾਨਕ ਤਾ ਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉਚਾ
0: ਪ੍ਰਭ ਕਾ ਸਿਮਰਨ ਉਦਰੇ ਮੂਚਾ
1: ਪ੍ਰਭ ਕਾ

0: ਅੰਮ੍ਰਿਤ ਨਾਮ ਰਿਧਮਾਏ ਸਮਾਏ
1: ਪ੍ਰਭ ਜੀ ਵਸੈ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੇ ਤਨਵੰਤੇ
0: ਪ੍ਰਭ ਕੋ ਸਿਮਰੈ ਸੇ ਪਤਵੰਤੇ
1: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੀਮੋ ਤਾਜੇ
0: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੈ ਸੇ ਸੁਖ ਵਾਸੀ
0: ਪ੍ਰਭ ਕੋ ਸਿਮਰੈ ਸਦਾ ਅਵਿਨਾਸੀ
1: ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ
0: ਨਾਨਕ ਜਨ ਕੀ ਮੰਗੇਰ ਵਾਲਾ
1: ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ
0: ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ
0: ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ।

0: ਹੈ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ
1: ਭਗਤ ਜਨਾ ਕੀ ਬਰਤਨ ਨਾਮ
0: ਸੰਤ ਜਨਾ ਕੈ ਮਨ ਬਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੇ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ।

0: ਹਰ ਪ੍ਰਤਾਪ ਜਨ ਅਵਰ ਨ ਜਾਣੇ
1: ਪੋਤ ਪੋਤ ਜਨ ਹਰ ਰਸ ਰਾਤੇ
0: ਸੁਨ ਸਮਾਧ ਨਾਮ ਰਸਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
0: ਨਾਨਕ ਜਨ ਸੰਕੇ ਤੇ ਤਰੇ
1: ਪਾਰ ਜਾਤੀ ਹਰ ਕੋ ਨਾਮ
0: ਕਾਮ ਤੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਧ ਵਸੈ
0: ਸੰਤ ਪ੍ਰਤਾਪ ਦੁਰਤ ਸਭ ਨਸ਼ੈ
1: ਸੰਤ ਕਾ ਸੰਗ ਵਡ ਭਾਗੀ ਪਾਇ।

0: ਸੰਜਮ ਅਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
0: ਤਾ ਭੀ ਹਉਮੈ ਮੈਲ ਨ ਜਾਵੈ
1: ਹਰਿ ਕੇ ਨਾਮ ਸੰਸਰ ਕਛੁ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
1: ਮਨ ਕਾਮਨਾ ਤੀਰਥ ਦੀ ਛੁਟੈ
0: ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਸਿਰ ਰਾਤ
0: ਮਨ ਕੀ ਮੈਲ ਨਾ ਤਨ ਤੇ ਜਾਤ
1: ਇਸ ਦੇਹੀ

0: ਤਿਰ ਬਹੁ ਮੂਚੈ
1: ਬਹੁਤ ਸਿਆਨ ਪਜਮ ਕਾ ਪਉ ਵਿਆਪੈ
0: ਅਨੇਕ ਯਤਨ ਕਰ ਤ੍ਰਿਸ ਨਾ ਤ੍ਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
0: ਕੋਟ ਉਪਾਵ ਦਰਗਹਿ ਨਹੀਂ ਸਿਜੈ
1: ਸੂਰ ਸਨਾਹੀ ਉਪੈ ਆਲ
0: ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੀ ਕੋ ਮੰਗੈ
0: ਸਾਜਨਾ ਕੀ ਸੇਵਾ ਲਾਗੈ
1: ਆਪਣਾ ਦੁਖ ਮਿਟਾਵੈ
0: ਹਰ ਹਰ ਨਾਮ ਹਿਰਦੇ ਸਦ ਗਾਵੈ
1: ਜੇਕੋ ਆਪਣੀ ਸੋਭਾ ਲੋਰੈ
0: ਸਾ ਸੰਗੈ ਹਾਂ ਮੈਂ ਛੋਰੈ
1: ਜੇਕੋ ਜਨਮ ਮਰਨ ਤੇ ਡਰੈ
0: ਸਾਜਨਾ ਕੀ ਸਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਤਾਕੇ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾ ਸੰਗ ਜਾ ਕਾ ਮਿਟੈ ਅਭਿਮਾਨ
1: ਆਪਸ ਕੋ ਜੋ ਜਾਣੈ ਨੀਚਾ
0: ਸੋ ਗਨੀਏ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀ ਰੀਨਾ
0: ਹਰ ਹਰ ਨਾਮ ਤਿਨ ਕਟ ਕਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਵੇਖੇ ਸਗਲ ਸ੍ਰੇਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦਿਸ਼ਟੇਤਾ
0: ਨਾਨਕ ਪਾਪ ਪੁੰਨ ਨਹੀਂ ਲੇਪਾ
1: ਜਿਰ ਤਨ ਕੋ ਤਨ ਤੇਰੋ ਨਾਉ
0: ਥਾਵੇਂ ਕੋ ਨਉ ਤੇਰਾ ਥਾਂ
1: ਨਿਮਾਨੇ ਕੋ ਪ੍ਰਭ ਤੇਰੋ ਮਾਨ
0: ਸਗਲ ਕਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਾਰ ਸੁਆਮੀ
0: ਸਗਲ ਕਟਾ ਕੇ

0: ਸਰਬ ਧਰਮ ਮੈਂ ਸ੍ਰੇਸ਼ਟ ਧਰਮ,
1: ਹਰ ਕੋ ਨਾਮ ਜਪ ਨਿਰਮਲ ਕਰਮ,
0: ਸਗਲ ਕਿਰਿਆ ਮੈਂ ਉਤਮ ਕਿਰਿਆ,
1: ਸੰਗ ਦੁਰਮਤ ਮਲ ਹਿਰਿਆ,
0: ਸਗਲ ਉਦਮ ਮੈਂ ਉਦਮ ਭਲਾ,
1: ਹਰ ਕਾ ਨਾਮ ਜਪੋ ਜੀ ਸਦਾ,
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ,
1: ਹਰ ਕੋ ਜਸੁਨ ਰਸਨ ਬਖਾਨੀ।

0: ਮੁਗਦ ਅਜਾਨ
1: ਸਦਾ ਸਦਾ ਭੁੱਲ ਨਹਾਰ
0: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾ ਚੋਟ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਨ
0: ਜੋ ਹੋਵਨ ਸੋ ਦੂਰ ਪਰਾਨ
1: ਛੋੜ ਜਾਏ ਤਿਸ ਕਾ ਸ੍ਰਮ ਕਰੈ
0: ਸੰਗ ਸਹਾਇ ਤਿਸ ਪਰ ਹਰੈ
1: ਚੰਦਨ ਲੇ ਪਿਓ ਤਾਰੈ ਧੋਏ
0: ਗਰਦ ਪ੍ਰੀਤ ਪਸੰਦ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਬਿਕਰਾਲ
0: ਨਾਨਕ ਕਾੜ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
0: ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਛਪਸ ਨਹੀਂ ਕਛ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ
0: ਅੰਤਰ ਵਿਆਪੇ ਲੋਭ ਸੁਆਨ।

0: ਜੇ ਪ੍ਰਸ਼ਾਦ ਸ਼ਤੀ ਅੰਮ੍ਰਿਤ ਖਾਏ,
1: ਤਿਸ ਠਾਕੁਰ ਕੋ ਰਖ ਮਨ ਮਾਹੇ,
0: ਪ੍ਰਸਾਦ ਸੁਗੰਧ ਤਨ ਲਾਵੇ,
1: ਤਿਸ ਕੋ ਸਿਮਰਤ ਪਰਮ ਗਤ ਪਾਵੇ,
0: ਜੇ ਪ੍ਰਸਾਦ ਬਸੈ ਸੁਖ ਮੰਦਰ,
1: ਤਿਸੇ ਧਿਆਏ ਸਦਾ ਮਨ ਅੰਦਰ,
0: ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ,
1: ਆਠ ਹੈ ਸਿਮਰੋ ਤਿਸ ਰਸਨਾ,
0: ਪ੍ਰਸਾਦ ਰੰਗ ਰਸ ਭੋਗ,
1: ਨਾਨਕ ਸਦਾ ਧਿਆਈਏ ਧਿਆਵਨ ਜੋਗ,
0: ਪ੍ਰਸਾਦ ਪਾਠ ਪਟੰਬਰ ਹਟਾਵੇ,
1: ਤਿਸੇ ਧਿਆ ਕਰ ਅਵਰ ਲੁਭਾਵੇ,
0: ਪ੍ਰਸਾਦ ਸੁਖ ਸੇਜ ਸੁਈਜੈ,
1: ਜਸ ਗਾਵੀ ਜੈ,
0: ਪ੍ਰਸਾਦ ਤੁਝ ਸਭ ਕੋ ਮਨ
1: ਮੁਕਤਾ ਕੋ ਜਸ ਰਸਨ ਬਖਾਨੈ।

0: ਗਿਆਨੀ ਸਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ
0: ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਇਕ ਰੰਗ
0: ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ
1: ਬ੍ਰਹਮ ਗਿਆਨੀ ਕੈ ਨਾਮ ਆਧਾਰ
0: ਬ੍ਰਹਮ ਗਿਆਨੀ ਕੈ ਨਾਮ ਪਰਵਾਰ
1: ਬ੍ਰਹਮ ਗਿਆਨੀ ਸਦਾ ਸਦ ਜਾਗਤ
0: ਬ੍ਰਹਮ ਗਿਆਨੀ ਅਬੁੱਧ ਤਿਆਗਤ

0: ਬ੍ਰਹਮ ਗਿਆਨੀ ਕਾ ਆਦਰਸ਼ ਬਡਭਾਗੀ ਪਾਈਐ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੀ
1: ਬ੍ਰਹਮ ਗਿਆਨੀ ਕੇ

0: ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸਕਾ ਨਾਮ ਸਤਿਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਸਭ ਸੋ ਜੀ ਪਰ

0: ਉਗੇ,
1: ਕਈ ਕੋਟ ਪੰਖੀ ਸਰਪਿਉ ਪਾਏ,
0: ਕਈ ਕੋਟ ਪਾਥਰ ਬਿਰਖ ਨਿਪਜਾਏ,
1: ਕਈ ਕੋਟ ਪਵਨ ਪਾਣੀ ਬੈਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸਿਅਰ ਸੂਰ ਨਿਖਤਰ,
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰੈ,
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ,
1: ਕਈ ਕੋਟ ਰਾਜ ਸਤਾਮਸ ਸਾਤਕ,
0: ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਕ,
1: ਕਈ ਕੋਟ ਕੀਏ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀਏ ਚਿਰ ਜੀਵੇ,
0: ਕਈ ਕੋਟ ਗਿਰਿ ਮਹਿਰ ਸੁਹਰਨ ਕੀਵੇ,
1: ਕਈ ਕੋਟ ਜਾ ਕਿੰਨਰ ਪਿਸਾਚ,
0: ਕਈ ਕੋਟ ਭੂਤ ਪ੍ਰੇ ਸੁਕਰ ਮ੍ਰਿਗਾਚ,
1: ਸਭ ਤੇ ਨੇਰਾ ਸਭ ਹੂੰ ਤੇ ਦੂਰ,
0: ਨਾਨਕ ਆਪ ਪਰਿਪਤ ਰਿਹਾ ਪਰਪੂਰ।

0: ਭਾਣਾ ਤੈ ਤੈ ਰਾਖੀ,
1: ਨਾਨਕ ਸਭ ਕਿਛੁ ਪ੍ਰਭ ਕੈ ਹਾਥੇ,
0: ਕਈ ਕੂਟ ਪਏ ਬੈਰਾਗੀ,
1: ਰਾਮ ਨਾਮ ਸੰਗ ਤਿਨ ਲਿਵ ਲਾਗੀ,
0: ਕਈ ਕੂਟ ਪ੍ਰਭ ਕੋ ਖੋਜੰਤੇ,
1: ਅੰਤ ਮੈਂ ਪਾਰ ਬ੍ਰਹਮ ਲਹੰਤੇ,
0: ਕਈ ਕੂਟ ਦਰਸ਼ਨ ਪ੍ਰਪਿਆਸ,
1: ਕਿਨਕੋ ਮਿਲਿਓ ਪ੍ਰਭ ਅਵਿਨਾਸ,
0: ਕਈ ਕੂਟ ਮੰਗੈ ਸਤਸੰਗ।

0: ਆਪਣਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਧਾਰ ਅਦਰ ਹਾਵੈ
1: ਹੁਕਮੇ ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਪਰਤਰ ਦੇਖੈ ਆਪਣੀ ਵਡਿਆਈ
1: ਨਾਨਕ ਸਾਮੇ ਵਿਆਹ ਸਮਾਈ
0: ਪ੍ਰਭਾਵੈ ਮਾਨਕਤ ਪਾਵੈ
1: ਪ੍ਰਭਾਵੈ ਤਾਂ ਪਾਤਰ ਤਰਾਵੈ
0: ਪ੍ਰਭਾਵੈ ਬਿਨ ਸਾਸਤੀ ਰਾਖੈ
1: ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਤਿ ਉਦਾਰੈ
1: ਆਪਣ ਵਿਚਾਰੈ।

0: ਕਿਆ ਹੋਏ ਆਵੈ
1: ਜੋ ਤਿਸ ਭਾਵੇ ਸੋਈ ਕਰਾਵੈ
0: ਕਿਆ ਹਾਥ ਹੋਏ ਤਾਂ ਸਭ ਕਿਛੁ ਲੇ
1: ਜੋ ਤਿਸ ਭਾਵੇ ਸੋਈ ਕਰੇ
0: ਅਣਜਾਣਤ ਵਿਖਿਆ ਮਹਿ ਰਚੈ
1: ਜੇ ਜਾਣਦੇ ਆਪਣ ਆਪ ਬਚੈ
0: ਪਰਮੇ ਪੂਲਾ ਦਹਿ ਦਿਸ ਧਾਵੈ
1: ਨਿਮਕ ਮਾਇ ਚਾਰ ਕੁੰਡ ਫਿਰ ਆਵੈ
0: ਪਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾ ਮਿਲੇ
0: ਮੈਂ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦ੍ਰਿਸ਼ਟ ਕਛੂ ਨਾ ਆਵੈ
1: ਤਿਸ ਤਤਕਾਲ ਦੇਸ ਪ੍ਰਗਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ
1: ਲੇਖਾ ਨਾ ਗਣੇ ਜਗਦੀਸ਼
0: ਜੀਓ ਪਿੰਡ ਸਾਹਿਬ ਤਿਸ ਕੀ ਰਾਸ
1: ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੇ ਦੇਖ ਬੜਾਈ
0: ਕਾ ਬਰਨਾ ਹੀ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਜੋ ਤਿਸ ਭਾਵੇ ਸੋਈ ਪੁਨਤੀਓ
0: ਕਬਹੂ ਉਚ ਨੀਚ ਮੈਂ ਬਸੈ
1: ਕਬਹੂ ਸੋ ਘਰ ਕਰਾਂ।

0: ਆਵੇ ਤਿਵੇਂ ਨਾ ਚਾਵੇ।
1: ਜਿਸ ਪਾਵੇ ਸੋਈ ਹੋਏ,
0: ਨਾਨਕ ਦੂਜਾ ਅਵਰ ਨਾ ਹੋਏ।
1: ਪ੍ਰਭੂ ਸਾ ਸੰਗਤੀ ਉਪਾਵੇ,
0: ਉਸ ਸਥਾਨ ਕੇ ਬਹੁਰ ਨਾ ਆਵੇ।
1: ਅੰਤਰ ਹੋਏ ਗਿਆਨ ਪ੍ਰਗਾਸ,
0: ਉਸ ਸਥਾਨ ਕਾ ਨਹੀਂ ਵਿਨਾਸ਼।
1: ਮੰਤਰ ਨਾਮ ਰਤੀ ਇਕ ਰੰਗ,
0: ਸਦਾ ਵਸੈ ਪਾਰ ਬ੍ਰਹਮ ਕੈ ਸੰਗ।
1: ਜੋ ਜਲ ਮੈਂ ਜਲਿਆਏ ਖਟਾਨਾ,
0: ਜੋਤੀ ਸੰਗ ਜੋਤ ਸਮਾਨਾ।

0: ਕਾਰੀ
1: ਧਰਮ ਰਾਇ ਕਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ
1: ਸੋਜਨ ਨਾਨਕ ਦਰਗਹਿ ਪਰਵਾਨ
0: ਓਟ ਕਰਮ ਕਰੈ ਹੋ ਧਾਰੀ
1: ਸ਼ਰਮ ਪਾਵੇ ਸਗਲੇ ਬਿਰਥਾਰੇ
0: ਅਨਕ ਤਪੱਸਿਆ ਕਰੇ ਅਹੰਕਾਰ
1: ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰ ਆਤਮ ਨਹੀਂ ਦਰਵੈ
1: ਦਰਗਹਿ ਕੋ ਕੈਸੇ ਗਵੈ
0: ਆਪਸ ਕੋ ਜੋ ਪਲਾ ਕਹਾਵੈ
1: ਕਿਸੇ ਪਲਾਈ ਨਿਕਟ ਨਾ ਆਵੈ
0: ਸਰਬ ਕੀ ਰੇਨ ਜਾ ਕਾ ਮਨ ਹੋਏ
1: ਨਾਨਕ ਤਾਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਜਤੀ ਕਛ ਹੋਏ
1: ਇਸਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਗਰਭ ਜੋ ਨੈ

0: ਕੀਮਤ ਕਹਿ ਨਾ ਜਾਏ।
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ।
1: ਸੱਚ ਸੱਚ ਸੱਚ ਸਭ ਕਿਨਾ
0: ਹੋਰ ਮਦੇ ਕਿਨੇ ਵਿੜ ਲੈ ਚੀਨਾ।
1: ਭਲਾ ਭਲਾ ਭਲਾ ਤੇਰਾ ਰੂਪ
0: ਸੁੰਦਰ ਅਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ।

0: ਦੁਖੀ ਧਰਮ ਤੇ ਰਹਿਤ
1: ਕੀਰਤਿ
0: ਨਿੰਦਕਾ ਤੁਰਹੀ ਪਿਆ
1: ਨਾਨਕ ਜੋ ਤਿਸ ਪਾਵੇ ਸੋਈ ਥਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿ ਖਾਈਐ
1: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ
2: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
2: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ
1: ਜੈਸਾ ਪਾਵੇ ਤੈਸਾ ਕੋਈ ਹੋਏ
2: ਪਿਆ ਕੀਰਤਨ ਮਿਟੈ ਕੋਏ
1: ਨਾਨਕ ਜਾਣੇ ਸੱਚਾ ਸੋਏ
2: ਸਭ ਘਟ ਤਿਸਕੇ ਉਹ ਕਰਨੈ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
2: ਪ੍ਰਭ ਕੀ ਉਸਤਤ ਕਰੋ ਸੰਦਿਨ ਰਾਤ
1: ਇਸੇ ਤੇ ਆਵੋ ਸਾਸ ਗਿਰਾਸ
2: ਸਭ ਕੁਛ ਵਰਤੈ ਤਿਸਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
2: ਆਪਣਾ ਖੇਲ ਆਪ ਕਰਨੈ ਹਾਰ
1: ਦੂਸਰ ਕਹਨ

0: ਨਾਮ
1: ਨਾਨਕ ਤਿਨ ਪੁਰਖ ਉੱਤਮ ਕਰਮਾਨ
0: ਜੋ ਕਿਛੁ ਕਰੇ ਸੋ ਜੋ ਕਿਛੁ ਕਰੇ ਸੋ ਪ੍ਰਭੁ ਕੈ ਰੰਗ
1: ਸਦਾ ਸਦਾ ਬਸੈ ਹਰਿ ਸੰਗ
0: ਸਹਿ ਸੁਭਾਏ ਹੋਵੈ ਸੋ ਹੋਏ
1: ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ
1: ਸੁਖ ਨਿਦਾਨ।

0: ਗੁਰ ਪ੍ਰਸਾਦ ਤੋਟੇ ਹੋ ਰੋਗ
1: ਨਾਨਕ ਸੋਜਨ ਸਦਾ ਅਰੋਗ
0: ਜੋ ਮੰਦਰ ਕੋ ਥਮੈ ਥਮਨ
1: ਜੋ ਗੁਰ ਕਾ ਸ਼ਬਦ ਮਨੈ ਅਸਥਮਨ
0: ਜੋ ਪਾਖਾਣ ਨਾਵ ਚੜਤਰੈ
1: ਪ੍ਰਾਨੀ ਗੁਰ ਚਰਨ ਲਗਨ ਨਿਸਤਰੈ
0: ਜੋ ਅੰਧਕਾਰ ਦੀਪਕ ਪਰਗਾਸ
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜੋ ਮਹਾ ਉਦਿਆਨ ਮੈਂ ਮਾਰਗ ਪਾਵੈ
1: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ।

0: ਭਰਨ ਜਾ ਕਾ ਨੇਤਰ ਫੋਰ
1: ਇਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਦ ਜਾਕੇ
1: ਸਰਬ ਭੋਗ ਸੁਣੀਏ ਕਰਤਾ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ
1: ਤਪ ਮੈਂ ਤਪੇ ਸਰ ਗ੍ਰਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ
1: ਨਾਨਕ ਤਿਸ ਪੁਰਖ ਕਿਨੇ ਅੰਤ ਨਾ ਪਾਇਆ
0: ਜਾ ਕੀ ਲੀਲਾ ਕੀ ਮਿਤ ਨਾ ਹੈ
1: ਸਗਲ ਦੇਵ ਹਾਰੇ ਅਵਗਾਏ
0: ਪਿਤਾ ਕਾ ਜਨਮ ਕੇ

0: ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਲ ਰੱਖੈ
0: ਭਸਮ ਕਰੇ ਲਸ਼ਕਰ ਕੋ ਲਾਖੈ
1: ਜਿਸ ਕਾ ਸਾਸ ਨ ਕੱਢ ਤਿਆ
0: ਤਾਕੋ ਰੱਖ ਦੇ ਕਰ ਹਾਥ
1: ਮਾਨਸ ਯਤਨ ਕਰਤ।

0: ਆਪ ਕਥੇ ਆਪ ਸੁਣਨੇ ਹਾਰ
1: ਆਪੇ ਕਾ ਵਿਸਥਾਰ
0: ਜਦ ਭਾਵੇ ਤਾਂ ਸ੍ਰਿਸ਼ਟ ਉਪਾਏ
1: ਆਪਣੇ ਪਾਣੇ ਲੈ ਸਮਾਏ
0: ਮਤੇ ਪੈਨ ਨਹੀਂ ਕਿਸ ਹੋਏ
1: ਆਪਨ ਸੂ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਉ ਆਪ ਬਜਾਏ
1: ਸਚ ਨਾਮ ਸੋਏ ਜਨ ਪਾਏ
0: ਸੋ ਸਮੁੰਦਰ ਜੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਅਜੰਤਰ ਸਭ ਤਾ ਕੇ ਹਾਥ
1: ਦੀਨ ਦਿਆਲ ਨਾਥ ਕੋ ਨਾਥ
0: ਰਾਖੇ ਤਿਸ ਕੋਈ ਨ ਮਾਰੇ
1: ਜਿਸ ਮਨੋ ਬਿਸਾਰੇ
0: ਅਜਵਰ ਕਾ ਕੋ ਜਾਏ
1: ਸਭ ਸ੍ਰੇਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾ ਕੇ ਸਭ ਹਾਥ
1: ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਉਪਾਰ
1: ਨਾਨਕ ਦਾਸ ਦਾ ਬਲਿਹਾਰ
0: ਪੂਰ ਰਹਿ ਦਇਆਲ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣੇ ਆਪ
1: ਅੰਤਰ ਜਾਮੀ ਰਿਹੋ ਬਿਆਪ
0: ਤਤ ਪਾਲੇ ਜੀਅਨ ਬਹੁ ਪਾਤ
1: ਜੋ ਜੋ ਰਚੋ ਤਿਸੇ ਧਿਆਤ
0: ਭਾਵੇ ਤਿਸ ਲਏ ਮਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਾਨੇ ਅੰਤਰ ਬਸਵਾਸ ਕਰ ਮਾਨਿਆ
1: ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਇੱਕ ਨਾਏ
1: ਇਸ ਕੀ ਆਸ ਨਾ ਮਿਰਤੀ ਜਾਏ
0: ਸੇਵਾ ਕੋ ਸੇਵਾ ਬਣ ਆਈ
1: ਹੁਕਮ ਬੂਝ ਪਰਮ ਪਦ ਪਾਏ
0: ਤੇ ਉਪਰ ਨਹੀਂ ਵਿਚਾਰ
1: ਜਾ ਕੇ ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਪਏ ਨਰਵੈਰ
1: ਅੰਦਿਨ ਪੂਜੈ ਗੁਰ ਕੇ ਪੈਰ
0: ਤੇ ਲੋਕ ਸੁਖੀਏ ਪਰ ਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਲ ਕਰੋ ਆਨੰਦ
1: ਗੁਣ ਗਾਵੋ ਪ੍ਰਭ ਪਰਮਾਨੰਦ।

0: ਪਿਛੇ ਨਾਨਕ ਫਲ ਪਾਵੋ।
1: ਹਲਤ ਪਾਤ ਦੋਲੇ ਸਵਾਰ,
0: ਰਾਮ ਨਾਮ ਮੰਤਰ ਉਰਦਾਰ,
1: ਪੂਰੇ ਗੁਰ ਕੀ ਪੂਰੀ ਦੀਖਿਆ,
0: ਜਿਸ ਮਨ ਬਸੇ ਤੇ ਸਾਚ ਪਰਖਿਆ,
1: ਮਨ ਤਾ ਨਾਮ ਜਪੋ ਲੇ ਬੁਲਾਏ,
0: ਦੁਖ ਦਰਦ ਮਨ ਤੇ ਪਹੁੰਚਾਏ।

0: ਤਾ ਪੇਖਣਾ ਸਭ ਬ੍ਰਹਮ
1: ਸੰਤ
0: ਜਣਾ ਸੁਣੇ ਸਭ ਬਚਨ
1: ਰਾਮ ਸੰਗ ਰਚਨ
0: ਜਾਤਾ ਦਿਸ ਕੀ ਇਹ ਰਹਤ
1: ਬਚਨ ਸਾਧੂ ਸਭ ਕਹਿਤ
0: ਜੋ ਜੈ ਹੋਏ ਸੋਈ ਸੁਖ ਮਾਨੈ
1: ਕਰਾਵਨ ਹਾਰ ਪ੍ਰਭ ਜਾਣੈ
0: ਅੰਦਰ ਬਸੇ ਬਾਹਰ ਪੀ ਹੋਈ
1: ਨਾਨਕ ਦਰਸ਼ਨ ਦੇਖ ਸਮੋਹੀ
0: ਆਪ ਸਤ ਕੀਆ ਸਭ ਸਤ
1: ਪ੍ਰਾਪਤੇ ਸਗਲੀ ਉਤਪਤ
0: ਭਾਵੇ ਤਾਂ ਕਰੇ ਵਿਸਥਾਰ
1: ਇਸ ਭਾਵੇ ਤਾਂ ਇੱਕ ਅੰਕਾਰ
0: ਕਰਾ ਲਗੀ ਨਾ ਜਾਏ
1: ਜਿਸ ਪਾਵੇ ਤਿਸ ਲੈ ਮਿਲਾਏ
0: ਕੌਣ ਨਗਟਾ ਕੌਣ ਕਹਿਆ ਦੂਰ
1: ਆਪੇ ਆਪ ਭਰਪੂਰ
0: ਅੰਤਰਗਤ ਜਿਸ